ਜੇ ਸੌ ਤਾਵੇਂ ਪ੍ਰਾਣੀਆਂ ਪਾਵੇਂ ਤੁਰ ਲੈਣਾ, ਜੇ ਸੌ ਤਾਵੇਂ ਪ੍ਰਾਣੀਆਂ ਪਾਵੇਂ ਤੁਰ ਲੈਣਾ, ਬਿਨ ਕਰਮਾ ਕਿਛੂ

ਵੱਡਾ ਦਾਨ ਜੋ ਮਹਾਰਾਜ ਦੱਸਦੇ ਹਨ ਉਹ ਹੈ ਦਾਨਾ ਸਿਰ ਦਾਨ ਨਾਮ ਦਾਨ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜਨਾ, ਜਪਣਾ ਸ੍ਰੀ ਧੰਨਾ। ਜੱਟ ਨੇ ਜਦੋਂ ਸੁਣਿਆ ਤਾਂ ਤਰਲੋਚਨ ਬ੍ਰਾਹਮਣ ਜੋ ਸੀ ਲੰਘਿਆ ਕਰਦਾ ਸੀ ਉਹਦੇ ਬੂਹੇ ਅੱਗੋਂ ਚਰਨ ਪਕੜਦੇ, ਬਈ ਕੋਈ ਠਾਕਰ ਮੈਨੂੰ ਵੀ ਦੇ, ਮੈਂ ਵੀ ਪੂਜਾ ਕਰਾਂ, ਮੈਂ ਵੀ ਭੋਗ ਲਵਾਇਆ ਕਰਾਂ। ਬਸ ਐਸਾ ਪਿਆਰ ਪਿਆ ਕਿ ਉਹ ਪੱਥਰ ਪੱਥਰ ਨਹੀਂ ਰਹਿ ਗਿਆ, ਪੱਥਰ ਵਿੱਚੋਂ ਹੀ ਭਗਵਾਨ ਪ੍ਰਗਟ ਹੋ ਕੇ ਜਿੱਥੇ ਧੰਨੇ ਜੱਟ ਨੂੰ ਆਪਣੇ ਗੱਲ ਨਾਲ ਲਾਇਆ ਉੱਥੇ ਸਾਰੇ ਕੰਮ ਉਹਦੇ ਭਗਵਾਨ ਆਪ ਕਰੀ ਜਾਂਦੇ ਹਨ। ਉਚਾਰਨ ਕਰੋ ਸ੍ਰੀ, ਇਹ ਨਾਮ ਦੀਆਂ ਬਰਕਤਾਂ ਹਨ ਪਿਆਰੀ ਸਾਧ ਸੰਗਤ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੈਨ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ, ਪਾਰ ਬ੍ਰਹਮ ਭਗਤਾਂ ਮੇ ਗਣਿਆ, ਇਹ ਬਿਦ ਸੁਣ ਕੇ ਜਾਟੜੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ। ਧੰਨਾ ਵਡਭਾਗ, ਵਧਿਆ ਭਾਗਾਂ ਵਾਲੇ ਬਣ ਗਏ ਜਿਨ੍ਹਾਂ ਨੇ ਸਿਮਰਨ ਦੇ ਨਾਲ ਆਪਣਾ ਮਨ ਲਾ ਲਿਆ।

ਰੰਗ ਜੀ ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰਗ। ਸੋ ਸਾਧ ਸੰਗਤ ਜੀ ਇਹ ਸ਼ਬਦ ਸੰਸਕ੍ਰਿਤ ਵਿੱਚ ਹੈ ਤੇ ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ ਤੇ ਇਹ ਸ਼ਬਦ ਜਿਨ੍ਹਾਂ ਕੋ ਇਸ ਬਾਰੇ ਪੜ੍ਹੇ ਗਈ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਬੈਰਾਗ ਆਈ ਗਿਆ। ਸੋ ਆਪ ਜੀ ਸਾਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸੋ ਜੈਦੇਵ ਮਹਾਰਾਜ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਾਨੂੰ ਸਾਰੇ ਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਕਿਸੇ ਕਦੇ ਕਿਸ ਨੂੰ ਮੰਨੀਏ ਕਦੇ ਕਿਸੇ ਨੂੰ ਪੂਜੀਏ ਕਦੇ ਕਿਸੇ ਨੂੰ ਵਰਸ਼ਿਪ ਕਰੀਏ ਕਿਹਨੂੰ ਅਸੀਂ ਵਰਸ਼ਿਪ ਕਰੀਏ ਜਿਹਦੇ ਨਾਲ ਅਸੀਂ ਇਸ ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ। ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ ਸ਼ਾਂਤੀ ਆ ਜਾਵੇ ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯਨ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਨ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼ ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਾਧ ਸੰਗਤ ਜੀ ਅਸੀਂ ਪ੍ਰੈਕਟਿਸ ਕੀਤੀ ਬਹੁਤ ਅੱਖਰ ਥੋੜੇ ਜਿਹੇ ਔਖੇ ਹੈ ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫੀ ਮੰਗ ਲੈਂਦੇ ਹਾਂ ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ ਰਾਗ ਗੁਜਰੀ ਵਿੱਚ ਸ੍ਰੀ ਜੈਦੇਵ ਮਹਾਰਾਜ ਜੀ ਦਾ ਸ਼ਬਦ।

ਦੁਰਮਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ ਸ਼ਰਨ।

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਦੇ ਹੰਡ ਖੰਡ ਖੰਡ ਖੱਗ

شادو بندگی لکھتی کے پرچا دنجنی پنجنی ہے سدوتی

0: ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ,
1: ਤੀਰੋ ਤਫੰਗੋ ਬਡੋ ਰਾਮ ਜੰਗੋ,
0: ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ।
1: ਤੀਰੋ ਤਫੰਗੋ ਬਡੋ ਰਾਮ ਜੰਗੋ,
0: ਤਣਖ ਤਾਰ ਅਣੀਅਰ, ਤਣਖ ਤਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ
1: ਬਿਨਾ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ,
0: ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ।
1: ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ,
0: ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਜਿੱਤੇ ਸ਼ਸਤ੍ਰ ਨਾਮ ਨ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ ਸਾਹਿਬ ਕਹਿੰਦੇ ਨਾਗਰ ਤਨ ਭਾਗੜ ਤਨ ਭਾਗੜ ਤਨ ਭਾਗੇ

0: ਸਾਗਰਦੰ ਸ਼ਸਤਰੰ ਜਾਗਰਦੰ ਜਾਰੇ। ਸ਼ਸਤਰ ਇੱਕ ਦੂਜੇ ਉੱਤੇ ਝਾੜਦੇ ਨੇ, ਇੱਕ ਦੂਜੇ ਤੇ ਵਾਰ ਕਰਦੇ ਜੋਧੇ।
1: ਸਾਗਰਦੰ ਸ਼ਸਤਰੰ ਜਾਗਰਦੰ ਜਾਰੇ, ਸਾਗਰਦੰ ਸ਼ਸਤਰੰ ਜਾਗਰਦੰ ਜਾਰੇ। ਬਾਗਰਦੰ ਤੀਰੰ ਦਾਗਰਦੰ ਡਕਾਰੇ, ਬਾਗਰਦੰ ਤੀਰੰ ਦਾਗਰਦੰ ਡਕਾਰੇ। ਨਾਗਰਦੰ ਨਗਾਰੇ ਬਾਗਰਦੰ ਬਾਜੇ, ਬਾਜੇ ਨਾਗਰਦੰ ਨਗਾਰੇ।

ਚਾਰ ਤਾਲ ਦੇ ਅੰਦਰ ਇਹ ਰੀਤਬੱਧ ਹੈ। ਇਸ ਨੂੰ ਧਰੁਪਦ ਤਾਲ ਵੀ ਕਹਿੰਦੇ ਨੇ, ਚਾਰ ਤਾਲ ਵੀ ਕਹਿੰਦੇ, ਧਰੁਪਦ ਤਾਲ ਵੀ ਕਹਿੰਦੇ। ਸਰਵਣ ਕਰਨਾ

ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਵੋ ਜਤਨਾ ਪੁਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੇ ਬੋ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਏ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸਨ ਨਾ ਤ੍ਰਾਪੈ ਏਕ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਦਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸਟੇ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ

0: صاحب کی سیو کرے آپے بخشے
1: نہ جائے نہ دکھتا ہے نہ میرا تے

0: ਕੋ ਪੁੱਤ ਹਾਂ। ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਦੀ,
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਜਿਤ ਤਾ ਮੈਂ ਧਰੋ, ਔਰ ਜੰਜਾਲ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਚਿਤ ਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹੇ ਹਮਕੋ ਜਉ ਬੇਨਤੀ ਕਰ ਜੋ ਕਰੋ, ਜਬ ਆਪ ਕੀ ਆਉਦ ਨਿਦਾਨ ਬਣੇ।

نصر و منصور گردو عز دی منظور

0: ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ
1: ਦਾਣਾ ਹੋਏ ਅਨਾਰ ਦਾ,
0: ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿਚ, ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ, ਭਾਗ ਲਾਏ। ਭਾਈ ਗੁਰਦਾਸ ਸਾਹਿਬ ਦੀ ਬਾਣੀ,
1: ਦਾਣਾ ਹੋਏ ਅਨਾਰ ਦਾ,
0: ਹੋਏ ਧੂੜ ਧੂੜੀ ਵਿਚ ਤੱਸੇ, ਫਿਰ
1: ਹੋਏ ਬਿਰਖ ਹਰਿਆਵਲਾ,
0: ਹਰਿਆਵਲਾ ਬਿਰਖ ਬਣ ਗਿਆ,
1: ਲਾਲ ਗੁਲਾਲਾ ਫੁੱਲ ਵਿਗਸੇ,
0: ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਆਂ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ,
1: ਨਿਵ ਚੱਲਣ ਗੁਰੂ ਮਾਰਗ ਦੱਸੇ,
0: ਨਿਵ ਚੱਲਣ ਗੁਰੂ ਮਾਰਗ ਦੱਸੇ, ਹੋਏ ਵੜੇਵਾਂ ਜੱਗ ਵਿੱਚ, ਵੜੇਵੇਂ ਦਾ ਬੀਜ ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ,
1: ਹੋਏ ਵੜੇਵਾਂ ਜੱਗ ਵਿੱਚ
0: ਬੀਜੇ ਤਨ ਖੇ ਨਾਲ ਰਲਾਇਆ, ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ,
1: ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ,
0: ਕਪਾਹ ਦੀ ਬੂਟੀ ਬਣ ਗਿਆ,
1: ਟਿੰਡੇ ਹੱਸ ਹੱਸ ਆਪ ਖਿਲਾਇਆ।
0: ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ,
1: ਦੋ ਮਿਲ ਵੇਲਣ ਵੇਲਿਆ,
0: ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ,
1: ਦੋ ਮਿਲ ਵੇਲਣ ਵੇਲਿਆ,
0: ਲੂੰ ਲੂੰ ਕਰ ਤੰਬ ਤੰਬਾਇਆ,
1: ਟਿੰਜਨ ਪਿੰਜ ਉਡਾਇਆ,
0: ਟਿੰਜਨ ਪਿੰਜ ਉਡਾਇਆ, ਕਰ ਕਰ ਗੋਰੀ ਸੂਤ ਕਟਾਇਆ, ਤਨ ਤਨ ਖੁੰਭ ਚੜਾ ਕੇ, ਦੇ ਦੇ ਦੁੱਖ ਧਵਾਏ ਰੰਗਾਇਆ,
1: ਫਿਰ ਕੈਂਚੀ ਕੱਟਣ ਕੱਟਿਆ,
0: ਫਿਰ ਸੂਈ ਧਾਗੇ ਜੋੜ ਸਵਾਇਆ,
1: ਲੱਜਣ ਕੱਜਣ ਹੋਏ ਤਜਾਇਆ।
0: ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਏਮਾਨ ਹੋ ਗਏ। ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ, ਕਹਿੰਦੇ

ਕਾਲੀ ਕਰ ਬੰਦ ਖਲਾਏ ਕਰੇ ਬੇਨਤੀ ਧਰਮ ਰਾਏ ਸੇਵਕ ਠਾਕਰ

ਉਹ ਕਦੀ ਨਹੀਂ ਹਾਰਦਾ ਜਿਹਦੇ ਸਿਰ ਤੇ ਮੇਰੇ ਵਾਹਿਗੁਰੂ ਦਾ ਹੱਥ ਹੋਵੇ। ਮੁਸਲਮਾਨਾਂ ਨੇ ਆਖਿਆ ਜੇ ਤਾਜ ਲਾਉਣਾ ਹੈ ਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਘੋੜੇ ਤੇ ਚੜਨਾ ਹੈ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਤਖ਼ਤ ਡਾਹ ਕੇ ਮੰਜੀ ਡਾਹ ਕੇ ਸੌਣਾ ਆਰਾਮ ਕਰਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜਿੰਨੇ ਸੁੱਖ ਦੇ ਸਾਧਨ ਨੇ ਸਾਰੇ ਮੁਸਲਮਾਨ ਬਣ ਜਾਓ, ਤੇ ਰਾਗ ਗਾਉਣਾ ਬਿਲਕੁਲ ਹੀ ਮਨਾ। ਜੇ ਰਾਗ ਗਾਓਗੇ ਤੁਹਾਨੂੰ ਫਾਂਸੀ ਦੇ ਦਿੱਤੀ ਜਾਏਗੀ। ਉਹਨੂੰ ਪਤਾ ਸੀ ਕਿ ਸਿੱਖ ਹੀ ਬਹੁਤਾ ਰਾਗ ਗਾਉਂਦੇ ਆ, ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਰਾਗਾਂ ਚ ਹੈ, ਇਹਨਾਂ ਰਾਗਾਂ ਚ ਪੜ੍ਹਨੀ ਆ। ਔਰੰਗਜ਼ੇਬ ਨੂੰ ਕੀ ਪਤਾ ਸੀ ਵੀ ਹੁਣ ਦੇ ਰਾਗੀ ਹਲਕੀਆਂ ਫੁਲਕੀਆਂ ਤਰਜ਼ਾਂ ਚ ਕਰਿਆ ਕਰਨਗੇ? ਉਹਨੂੰ ਪਤਾ ਸੀ ਵੀ ਸਿੱਖ ਤਾਂ ਰਾਗ ਹੀ ਗਾਉਂਦੇ ਆ। ਉਹਨੂੰ ਇਹ ਨਹੀਂ ਸੀ ਪਤਾ ਵੀ 1984 ਚ ਫਿਲਮਾਂ ਦੀਆਂ ਤਰਜ਼ਾਂ ਵੀ ਗਾਉਣਗੇ। ਉਹਨੇ ਕਿਹਾ ਰਾਗ ਹੀ ਗਾਉਂਦੇ ਆ। ਔਰੰਗਜ਼ੇਬ ਨੇ ਕਿਹਾ ਵੀ ਰਾਗ ਜਿਹੜੇ ਇਹ ਬੰਦ, ਜਿਹੜਾ ਰਾਗ ਚ ਸ਼ਬਦ ਗਾਏ ਉਹਨੂੰ ਫਾਂਸੀ, ਧਿਆਨ ਦੇਣਾ, ਉਹਨੂੰ ਮੌਤ ਦੀ ਸਜ਼ਾ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ, ਔਰੰਗਜ਼ੇਬ ਨੇ ਰਾਗ ਗਾਉਣੇ ਬੰਦ ਕਰਤੇ। ਗੁਰੂ ਸਾਹਿਬ ਨੇ ਕਿਹਾ ਅੱਗੇ ਤੇ ਆਪਾਂ ਗਾਉਂਦੇ ਸੀ ਨਾ ਰਾਗ ਸੋਰਠ ਮੱਲਾ ਪੰਜਵਾਂ, ਜਨਮ ਜਨਮ ਕੇ ਦੁੱਖ ਨਿਵਾਰੇ ਸੁੱਕਾ ਮਨ ਸਾਧਾਰੇ, ਹੁਣ ਆਪਾਂ ਰਾਗ ਦੇ ਵਿੱਚ ਰਾਗ ਹੀ ਗਾਵਾਂਗੇ, ਸ਼ਬਦ ਜਿਹੜੇ ਨੇ ਉਹ ਥੋੜੇ ਚਿਰ ਲਈ ਬੰਦ ਕਰ ਦੇ, ਰਾਗ ਹੀ ਗਾਓ। ਕਿਉਂ? ਔਰੰਗਜ਼ੇਬ ਨਾਲ ਟੱਕਰ ਲਈ ਹੋਈ ਹੈ, ਉਹਦੇ ਨਾਲ ਮੁਕਾਬਲਾ ਹੋਇਆ, ਉਹਨੇ ਰਾਗ ਗਾਉਣਾ ਬੰਦ ਕੀਤਾ। ਆਪਾਂ ਸਹੀ ਰਾਗ ਜਿਹੜੇ ਨੇ ਖਿਆਲ ਨੇ, ਤਰਾਨੇ ਨੇ, ਸਰਗਮਾਂ ਨੇ, ਤੋਰ ਇਹ ਹੈ, ਮਤਲਬ ਗੈਰਤ ਦੀ ਗੱਲ ਹੈ, ਅਣਖ ਦੀ ਗੱਲ ਹੈ। ਉਹਨੇ ਕਿਹਾ ਸਿੱਖਾਂ ਨੂੰ ਰਾਗ ਗਾਉਣਾ ਨਹੀਂ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰੇ ਸਾਰੇ ਸਿੱਖ ਰਾਗ ਗਾਉਣਗੇ ਤੇ ਸਪੈਸ਼ਲ ਰਾਗ ਗਾਉਣਗੇ। ਔਰੰਗਜ਼ੇਬ ਕਹਿੰਦਾ ਜਿਹੜਾ ਗਾਏ ਉਹਨੂੰ ਫਾਂਸੀ, ਗੁਰੂ ਗੋਬਿੰਦ ਸਿੰਘ ਗਾਏ। ਗੁਰੂ ਸਾਹਿਬ ਨੇ ਕਿਹਾ ਜਿਹੜੇ ਮੇਰੇ ਸਿੱਖ ਰਾਗ ਗਾਉਣਗੇ ਉਹਨਾਂ ਨੂੰ ਜ਼ਿੰਦਗੀ, ਉਹਨਾਂ ਨੂੰ ਬਖਸ਼ਿਸ਼, ਗੁਰੂ ਨਾਨਕ ਦੀਆਂ ਰਹਿਮਤਾਂ। ਆਖੋ ਸਤਨਾਮ। ਲਓ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਮ ਫੜੀ, ਕਾਗਜ਼ ਫੜਿਆ। ਉਸ ਦਿਨ ਲੱਖ ਲੱਖ 20-93 ਗੁਰੂ ਗੋਬਿੰਦ ਸਿੰਘ ਨੇ ਇੱਕੋ ਸਮੇਂ ਬੈਠ ਕੇ ਗਾ ਦਿੱਤੇ, ਉਚਾਰਨ ਕਰ ਦਿੱਤੇ 93। ਉਹ ਕਿਸ ਤਰ੍ਹਾਂ? ਗੁਰੂ ਗੋਬਿੰਦ ਸਿੰਘ ਜੀ ਕਾਵ ਰਚਨਾ ਸੀ, ਉਹ ਵੀ ਲਾਜਵਾਬ ਸੀ। ਹਾਂਜੀ, ਧਨ ਰਪਾਨ ਧਿਤਮਾਨ ਧਰਾ ਧਰ, ਦੇਖੋ ਧੱਦਾ ਲਫ਼ਜ਼ ਹੈ। ਹਾਂਜੀ, ਕਿਰਪਾ ਸਿੰਧ ਕਾਲ ਤਰ ਦਸੀ ਕੁਕਿਰਤ ਪ੍ਰਨਾਸ਼ਨਕਾਰੀ, ਕੱਤਾ ਲਫ਼ਜ਼ ਹੈ। ਹਾਂਜੀ, ਮਾਧਵ ਮਹਾਜੋਤ ਮਰਦਨ ਮਾਨ ਮੁਕੰਦ ਮੁਰਾਰੀ, ਮਾਮਾ ਲਫ਼ਜ਼ ਹੈ। ਇਸ ਤਰ੍ਹਾਂ ਕਰਕੇ ਨਿਰਵਿਕਾਰ ਨਿਰਜੁਰ ਨਿੰਦਾ ਬਿਨ ਨਿਰਵਿਖ ਨਰਕ ਨਿਵਾਰੀ, ਨੰਨਾ ਲਫ਼ਜ਼ ਹੈ। ਉਹ ਇਸ ਤਰ੍ਹਾਂ ਬੇਅੰਤ ਸਾਹਿਬ ਜੀ ਦੀਆਂ ਰਹਿਮਤਾਂ ਹਨ, ਉਹਨਾਂ ਦੀ ਬਾਣੀ ਦਾ ਕੋਈ ਜਵਾਬ ਨਹੀਂ। ਉਹ ਕਹਿੰਦੇ ਨੇ ਡਾਗਰ ਦੀ ਧਰਮ ਡਿਗ ਤਾਂਗ ਡਾਗਰ ਦੀ ਦਿਮ ਦਿਰਨਾ, ਬਾਗਰ ਦੀ ਬ੍ਰਿਕਤੇ ਬਾਂਗ ਤਾਗਰ ਦੀ ਤੋਮ ਤੋਮ ਤੋਮ ਤਿਰਨਾ, ਡਾਗਰ ਦੀ ਦੇ ਤਾਲ ਕਾਗਰ ਦੀ ਕੋਮ ਕਿਰਨਾ, ਡਾਗਰ ਦੀ ਦੁਮ ਦੁਮ ਦੀਮ ਬਾਗਰ ਦੀ ਬਿਰਕਤ ਬਿਰਨਾ, ਤਦਰ ਦਾਨੀ ਦਾਨੀ ਤੁਮ ਦਾਨੀ ਤਲਲ ਤੁਮ ਦਿਰਨਾ, ਤਦਰ ਦਾਨੀ ਦਾਨੀ ਤਲਲ ਦਾਨੀ ਤਰਮ ਤਲਲ ਤੁਮ ਦਿਰਨਾ। ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ, ਔਰ ਇਸ ਦੇ ਭਾਵ ਨੇ, ਇਹ ਫਾਰਸੀ ਦਾ ਇਹ ਕਲਾਮ ਹੈ, ਇਸ ਦਾ ਭਾਵ ਹੈ ਤੁਮ ਦਿਰਨਾ, ਤੁਸੀਂ ਸਾਰੀ ਦੁਨੀਆਂ ਨੂੰ ਦਿੰਦੇ ਹੋ, ਤੁਮ ਦਾਨੀ, ਤੁਮ ਦਾਨੀ, ਤੁਸੀਂ ਦਾਨੀ ਹੋ, ਅਸੀਂ ਤੁਹਾਡੇ ਸੇਵਕ ਭਿਖਾਰੀ ਹਾਂ। ਹਾਂਜੀ, ਸਰਵਣ ਕਰਨਾ। ਗੁਰੂ ਗੋਬਿੰਦ ਸਿੰਘ ਨੇ ਰਾਗ ਗਾਏ, ਔਰੰਗਜ਼ੇਬ ਦੇ ਦੰਦ ਖੱਟੇ ਹੋ ਗਏ, ਉਹ ਹੈਰਾਨ ਹੋ ਗਿਆ। ਉਸਨੇ ਉਸ ਦਿਨ ਇਹ ਸਮਝ ਲਿਆ ਵੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕੋਈ ਨਹੀਂ ਜਿੱਤ ਸਕਦਾ, ਮੈਂ ਨਿਸ਼ਚਿਤ ਬਹੁਤ ਤਬਾਹ ਹੋ ਜਾਵਾਂਗਾ, ਲੇਕਿਨ ਸਿੱਖੀ ਜਗ ਮਗਾਉਂਦੀ ਔਰ ਸੜਾ ਹੀ ਚੜ੍ਹਦੀਆਂ ਗੱਲਾਂ ਰਹੇਗੀ। ਜਕਾਰਾ ਛੱਡੋ ਜੀ। ਪੰਜ ਸੱਤ ਮਿੰਟ ਲਈ ਤਦਰੀ ਦਾਨੀ ਧਾਨੇ ਤੁਮਦਾ ਨਹੀਂ ਚੱਲ ਤੁਮ ਕਰਨਾ।

ये जो शब्द आप श्रवण कर रहे हो गुरु अर्जन देव पातशाह जी दा शुक्राने दा शब्द है सुलही ते नारायण राख समय दा बादशाह जहांगीर जिसनू ए गल चंगी नहीं सी लगदी के गुरु नानक दे दर दी दिनों दिन वड्याई वधदी जावे गुरु नानक दे दर ते जिथे गुरु के सिख आके जुड़दे सन हिंदू भी और मुसलमान भी रूहानियत प्राप्त करन लई हजूर दे चरणा विच आ जुड़दे सन इस दे मन विच बड़ा दुख सी के गुरु नानक दे दर दी दिनों दिन वड्याई वधदी जा रही है अपने शीपा सलार नू हुकम दिता भई तू कश्मीर नू जा रहे हैं जंग करन लई ते रस्ते विच गोंदवाल नाम करके पिंड है जिथे गुरु अर्जन देव रहिंदा है उस नू भी सोधदा जाई उचारण करो श्री वाहिगुरु ते जदों ए पता गुरु अर्जन देव पातशाह जी नू लग्या ਤਾਂ ਸਿੱਖਾਂ ਨੇ ਬੇਨਤੀ ਕੀਤੀ ਜੋ ਇਸ ਸ਼ਬਦ ਵਿਚ ਅੰਕਿਤ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਸ ਕਰੋ ਉਪਾਇਆ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ ਹਜ਼ੂਰ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੇ ਹੁਕਮ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੂੰ ਪਤਰਕਾ ਲਿਖ ਦਈਏ ਜਾਂ ਦੋ ਸਿਆਣੇ ਬੰਦੇ ਭੇਜ ਦਿਓ ਕੁਝ ਉਪਾਅ ਜ਼ਰੂਰ ਕਰੋ ਤਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਨੇਤ ਨਾਲ ਜਦੋਂ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜਾਈ ਕਰਕੇ ਆ ਰਿਹਾ ਸੀ ਤਾਂ ਇਸ ਦਾ ਘੋੜਾ ਐਸਾ ਪਾਗਲ ਹੋਇਆ ਬਲਦੇ ਪੱਠੇ ਵਿਚ ਜਾ ਵੜਿਆ ਸੁਨੀ ਸਮੈਤ ਸਵਾਹ ਹੋ ਗਿਆ ਇਹ ਸ਼ੁਕਰਾਨੇ ਵਜੋਂ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ। ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ ਬੇਟੀਆਂ ਨੂੰ ਵੀ ਪਕੜ ਕੇ ਗੱਡੀਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ। ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੇ ਵਧੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰ ਕੰਡਾ ਦਰਿਆ ਦੇ ਕੋਲ ਸ਼ਾਹਬਾਗ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂਗਾ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ। ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ। ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ।

ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ। ਜੋ ਕੁਛ ਇਹਨੂੰ ਹੋਣਾ ਚਾਹੀਦਾ ਹੈ ਉਹ ਭੁਲਾਉਣਾ ਚਾਹੁੰਦਾ। ਕੈਸੀ ਬੰਦੇ ਦੇ ਪੱਲੇ ਕੀ ਰਹਿ ਗਈ, ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ। ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ, ਲੋਕੀ ਨਾ ਵੇਖ ਲੈਣ, ਔਰ ਇੰਨਾ ਲੁਕਾਇਆ ਆਪਣੇ ਆਪ ਨੂੰ ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ। ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਵੇ। ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿਚ ਆਉਣ ਵਾਲਾ ਨਾ ਵੇਖੇ, ਅਸੀਂ ਉੱਤੇ ਕੱਪੜਾ ਪਾ ਦਿੰਦੇ, ਕੱਜ ਦਿੰਦੇ ਹਾਂ, ਟੱਕ ਦਿੰਦੇ ਹਾਂ, ਰੱਖ ਦਿੰਦੇ ਹਾਂ ਲੁਕਾ ਕੇ। ਹੁੰਦਾ ਕੀ ਏ, ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ। ਰੱਖੀ ਹੋਈ ਵਸਤੂ, ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ। ਮੈਂ ਨਿੰਦਕ ਹਾਂ, ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ। ਮੈਂ ਕਿਰਤ ਘਰ ਹਾਂ, ਮੈਂ ਕਿਸੇ ਨੂੰ ਕਹਾਂਗਾ। ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਿਸੇ ਨੂੰ ਨਹੀਂ ਕਹਾਂਗਾ, ਲੁਕਾਵਾਂਗਾ। ਤੇ ਹੁੰਦਾ ਕੀ ਏ, ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ। ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋਵੇ। ਗੁਨਾਹ ਅੰਦਰ ਪਲਦੇ ਰਹੇ, ਅੰਦਰ ਪਏ ਹੋਏ ਦੋਸ਼, ਅੰਦਰ ਪਏ ਹੋਏ ਦੁੱਖ ਅੰਦਰ ਟਿਕੇ ਰਹਿ ਗਏ। ਇਹਦੇ ਨਾਲ ਬਿਹਤਰ ਤਾਂ ਇਹ ਸੀ, ਜਾਂ ਤਾਂ ਆਪ ਨਿਗਾਹ ਰੱਖਦਾ ਤੇ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ, ਕੀ ਹਰਜ ਸੀ। ਲੋਕ ਵੇਖ ਲੈਂਦੇ, ਥੋੜਾ ਜਿਹਾ ਮਾੜਾ ਕਹਿ ਲੈਂਦੇ, ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ, ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ। ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ, ਲੋਕਾਂ ਵੱਲ ਵੇਖਦੇ ਰਹਾਂਗੇ, ਆਪਣਾ ਆਪ ਲੁਕਾਉਂਦੇ ਰਹਾਂਗੇ, ਗਲਤੀ ਹੋ ਜਾਵੇ। ਬਹੁਤ ਤਾਕਤ ਲੱਗਦੀ, ਬੜੀ ਸ਼ਕਤੀ ਲੱਗਦੀ। ਜੋ ਕੁਛ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ, ਜੋ ਕੁਛ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ। ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ, ਉਹਦੇ ਤੇ ਵੀ ਬੜਾ ਜ਼ੋਰ ਲੱਗਦਾ। ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ, ਸ਼ਰਾਬ ਪੀ ਕੇ ਭੁਲਾ ਦੇਵਾਂ, ਕਿਸੇ ਹੋਰ ਪਾਸੇ ਪਰਚ ਜਾਵਾਂ, ਭੁੱਲ ਜਾਵਾਂ। ਕੋਈ ਡਰਾਉਣੀ ਚੀਜ਼ ਵੇਖ ਲਈ, ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ ਕਿ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ, ਜੋ ਸੌਣ ਨਹੀਂ ਦਿੰਦਾ, ਖਾਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ, ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ। ਬੜੀ ਤਾਕਤ ਲੱਗਦੀ ਹੈ, ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ। ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ, ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ, ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ ਦੇ, ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ, ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸ ਤਰ੍ਹਾਂ ਕਰ, ਗੁਰੂ ਅੱਗੇ ਹੀ ਕਹਿ ਦੇ। ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ, ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ, ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਵੇ, ਕਿਉਂਕਿ ਗੁਰੂ ਦਾ ਰੂਪ ਨੇ, ਮਤ ਸ਼ਰਮ ਕਰੋ, ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ ਗੁਰੂ ਰੂਪ ਖਾਲਸਾ ਜੀ, ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ, ਮੈਨੂੰ ਖਿਮਾ ਕਰ ਦਿਓ, ਲਾ ਦਿਓ ਤਨਖਾਹ, ਗੁਨਾਹਗਾਰ ਹਾਂ, ਲਾਓ ਸਜ਼ਾ ਮੈਨੂੰ, ਪਰ ਮੈਨੂੰ ਮਾਫ਼ ਕਰ ਦਿਓ, ਮੈਂ ਅੱਗੋਂ ਤੋਂ ਰਾਹ ਪੈ ਜਾਵਾਂ, ਮੇਰੀ ਨਿਗਾਹ ਵਿਚ ਮੈਲ ਆ ਗਈ, ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ, ਪਰ ਇਸਤਰੀ ਪਰ ਪੁਰਖ ਸੰਗ ਹੋ ਗਿਆ, ਮੈਨੂੰ ਖਿਮਾ ਕਰੋ, ਮੈਨੂੰ ਰਾਹ ਪਾਓ। ਤੇ ਜੇ ਨਹੀਂ ਦੱਸਾਂਗਾ, ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ, ਖਾਲਸੇ ਅੱਗੇ ਨਹੀਂ ਰੱਖਾਂਗਾ, ਗੁਰੂ ਅੱਗੇ ਨਹੀਂ ਰੱਖਾਂਗਾ, ਦੋਸ਼ ਅੰਦਰ ਰਹੇਗਾ, ਚਲਦਾ ਰਹੇਗਾ, ਬਲਦਾ ਰਹੇਗਾ, ਵੱਧਦਾ ਰਹੇਗਾ, ਗੁਨਾਹਗਾਰੀ ਚਲਦੀ ਰਹੇਗੀ। ਨਹੀਂ, ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ ਹੈ। ਔਰ ਇੱਕ ਹੋਰ ਗੱਲ, ਤੁਸੀਂ ਦੇਖਿਆ ਘਰਾਂ ਵਿਚ ਤੇ ਬਾਹਰ ਕੁਝ ਜਾਨਵਰ ਐਸੇ ਵੀ ਹੁੰਦੇ ਨੇ ਜਿਹੜੇ ਆਪਣਾ ਆਪ ਛੁਪਾਉਂਦੇ ਨੇ, ਜਿਨ੍ਹਾਂ ਦੇ ਡੰਗ ਵਿਚ ਜ਼ਹਿਰ ਹੁੰਦੀ, ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੀ ਜ਼ਹਿਰ ਦੇ ਕਾਰਨ ਕਰਕੇ ਸੰਸਾਰ ਸਾਡਾ ਦੁਸ਼ਮਣ ਹੈ, ਅਸੀਂ ਡੰਗ ਮਾਰਨ ਵਾਲੇ ਹਾਂ, ਇਸ ਕਰਕੇ ਅਗਲੇ ਡੰਗ ਚੁੱਕੀ ਫਿਰਦੇ ਨੇ ਸਾਡੇ ਖਿਲਾਫ਼। ਸੱਪ ਨੂੰ ਵੀ ਪਤਾ, ਬਿੱਛੂ ਨੂੰ ਵੀ ਪਤਾ, ਇਹਨਾਂ ਨੂੰ ਪਤਾ ਹੈ ਕਿ ਸਾਡੇ ਖਿਲਾਫ ਡੰਗ ਚੁੱਕੀ ਹੋਈ ਹੈ, ਜਿਨ੍ਹਾਂ ਨੂੰ ਸਾਡੇ ਕੋਲੋਂ ਖਤਰਾ ਹੈ, ਤੇ ਫਿਰ ਇਹ ਅੱਖ ਬਚਾਉਂਦੇ ਨੇ, ਧਿਆਨ ਦੇਣਾ, ਸੱਪ ਤੇ ਨਿਗਾਹ ਪੈ ਜਾਵੇ ਇਹ ਕਤਰਾਏਗਾ, ਅਗਾਂਹ ਪਿਛਾਉਣ ਦਾ ਯਤਨ ਕਰੇਗਾ।
ਪਿੱਛੂ ਹਨੇਰੇ ਵਿੱਚ ਤਾਂ ਆਪਣਾ ਦਾਅ ਲਾਉਣ ਦਾ ਯਤਨ ਕਰੇਗਾ, ਲੇਕਿਨ ਜੇ ਚਾਨਣ ਕਰ ਦਿਓ ਤੇ ਭੱਜ ਕੇ ਖੂੰਜੇ ਚ

ਦੀ ਕੋਸ਼ਿਸ਼ ਕਰੇਗਾ। ਉਹਨੂੰ ਪਤਾ ਹੈ ਕਿ ਮੇਰੇ ਬਾਰੇ ਜਾਣਦੇ ਨੇ, ਮੈਨੂੰ ਮਾਰਦੇ ਨੇ। ਬਿਲਕੁਲ ਇਸੇ ਤਰ੍ਹਾਂ ਡੰਗ ਮਾਰਨ ਵਾਲੇ ਜਾਨਵਰਾਂ ਵਾਂਗ ਜਿਹੜੇ ਦੋਸ਼ ਨੇ ਨਾ, ਬੁਰਾਈਆਂ, ਇਹ ਵੀ ਮਨੁੱਖ ਨੂੰ ਅਗਿਆਨ ਦੇ ਹਨੇਰੇ ਵਿੱਚ ਡੰਗਦੀਆਂ ਨੇ। ਜੇ ਕਿਤੇ ਬੰਦਾ ਆਪਣੇ ਆਪ ਤੇ ਨਿਗਾਹ ਮਾਰਨੀ ਸ਼ੁਰੂ ਕਰ ਦੇ, ਆਪਣੇ ਆਪ ਨੂੰ ਦੇਖਣ ਦਾ ਯਤਨ ਕਰੇ ਨਾ ਕਿ ਮੈਂ ਕੀ ਹਾਂ, ਮੇਰੇ ਅੰਦਰ ਕਾਮ ਕਿਤਨਾ ਹੈ, ਕ੍ਰੋਧ ਕਿਤਨਾ ਹੈ, ਮੇਰੇ ਅੰਦਰ ਹੰਕਾਰ ਕਿਤਨਾ ਹੈ, ਮੇਰੇ ਅੰਦਰ ਨਿੰਦਾ ਕਿਤਨੀ ਹੈ, ਈਰਖਾ ਕਿਤਨੀ ਹੈ, ਇਹਨਾਂ ਨੂੰ ਭਾਜਣਾ ਪੈ ਜਾਣਗੀ। ਇਹਨਾਂ ਦੋਸ਼ਾਂ ਨੂੰ ਘਬਰਾਹਟ ਪੈਦਾ ਹੋ ਜਾਏਗੀ ਕਿ ਇਹ ਤਾਂ ਬੰਦਾ ਜਿਸ ਨੂੰ ਅਸਾਂ ਡੰਗਣਾ ਹੈ ਤਾਂ ਵੇਖ ਰਿਹਾ ਸਨ, ਇਹ ਡੰਗ ਨਹੀਂ ਮਾਰਨ ਦੇਵੇਗਾ, ਇਹ ਜ਼ਹਿਰ ਨਹੀਂ ਘੋਲਣ ਦੇਵੇਗਾ, ਇਹ ਸੁਚੇਤ ਹੋ ਗਏ ਆ। ਕਿਹੜੇ ਜੀਵਨ ਵਿੱਚੋਂ ਲੱਥ ਜਾਂਦੇ ਨੇ, ਸਿਰਫ ਨਿਗਾਹ ਰੱਖਣ ਦੀ ਲੋੜ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਕਿਉਂਕਿ ਆਪ ਪੂਰਨ ਗੁਰਸਿੱਖ, ਗੁਰੂ ਕੇ ਸਾਹਮਣੇ ਆਪਣੇ ਦੋਸ਼ ਰੱਖ ਦੇਣ ਵਾਲੇ, ਗੁਰਮਤ ਲੈਣ ਵਾਲੇ, ਦੁਰਮਤ ਤਜਣ ਵਾਲੇ ਨੇ, ਉਹ ਆਪਣੇ ਆਪ ਤੇ ਨਿਗਾਹ ਰੱਖਦੇ ਨੇ ਤੇ ਸਾਨੂੰ ਆਪਣੇ ਆਪ ਤੇ ਨਿਗਾਹ ਰੱਖਣ ਵਾਸਤੇ ਇੱਕ ਬੜਾ ਪਿਆਰਾ ਜਿਹਾ ਢੰਗ ਦੱਸਦੇ ਨੇ। ਉਹ ਕਦਰੇ ਕਿਰਤ ਘੜ ਨਹੀਂ ਬਣਨਾ, ਗੁਨਾਹਗਾਰ ਨਹੀਂ ਬਣਨਾ, ਤੇ ਨਿਗਾਹ ਮਾਰੀਏ ਤੇ ਕੁਝ ਅੰਦਰ ਪਿਆ ਨਜ਼ਰ ਆ ਜਾਏਗਾ। ਕਹਿੰਦੇ ਹੋ ਅਪਰਾਧੀ, ਗੁਨਾਹਗਾਰ, ਅਪਰਾਧੀ ਕਹਿੰਦੇ ਨੇ ਜਿਸਨੇ ਅਪਰਾਧ ਕਰ ਲਿਆ ਹੋਵੇ, ਦੋਸ਼ ਕਰ ਲਿਆ ਹੋਵੇ, ਜਿਹਦੇ ਕੋਲੋਂ ਗੁਨਾਹ ਹੋ ਗਿਆ ਹੋਵੇ। ਉਹ ਕਹਿੰਦੇ ਨੇ ਇੱਕ ਮੁਲਜ਼ਮ ਹੁੰਦਾ ਹੈ ਤੇ ਇੱਕ ਮੁਜਰਮ ਹੁੰਦਾ। ਮੁਲਜ਼ਮ ਹੁੰਦਾ ਜਿੱਥੇ ਇਲਜ਼ਾਮ, ਦੋਸ਼ ਧਰਿਆ ਗਿਆ ਹੋਵੇ ਕਿ ਇਸ ਨੇ ਹੋ ਸਕਦਾ ਹੈ ਗੁਨਾਹ ਕੀਤਾ, ਲੇਕਿਨ ਜਿਸ ਵੇਲੇ ਸਾਬਤ ਹੋ ਜਾਵੇ ਇਹਨੇ ਗੁਨਾਹ ਕੀਤਾ, ਫਿਰ ਕਹਿੰਦੇ ਨੇ ਮੁਲਜ਼ਮ ਨਹੀਂ ਮੁਜਰਮ ਹੈ, ਇਹਦੇ ਕੋਲੋਂ ਜੁਰਮ ਹੋਇਆ ਹੈ, ਪੱਕੀ ਗੱਲ। ਮੁਲਜ਼ਮ ਤੋਂ ਮੁਜਰਮ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਮੰਨ ਹੀ ਲਵੇ ਨਾ, ਕਨਫੈਸ ਕਰ ਲਵੇ, ਉਹ ਕਹਿੰਦਾ ਜੀ ਮੈਂ ਮੁਜਰਮ ਹਾਂ, ਉਹ ਇਹ ਨਹੀਂ ਕਹਿੰਦਾ ਮੈਂ ਮੁਲਜ਼ਮ ਹਾਂ। ਮੁਲਜ਼ਮ ਤਾਂ ਉਹਦੇ ਤੇ ਇਲਜ਼ਾਮ ਲਾਇਆ ਜਾਵੇ, ਮੁਜਰਮ ਹੁੰਦਾ ਜਿਹੜਾ ਮੰਨ ਲਵੇ ਜਾਂ ਜਿਹਦਾ ਸਾਬਤ ਹੋ ਜਾਵੇ। ਭਾਈ ਸਾਹਿਬ ਕਹਿੰਦੇ ਨੇ ਮੁਜਰਮ ਬਣ ਕੇ ਗੁਰੂ ਕੇ ਚਰਨਾਂ ਵਿੱਚ ਗਟਹਿਰੇ ਚ ਖੜੇ ਹੋ ਜਾ, ਮੰਨ ਲਈ ਹੋ ਅਪਰਾਧੀ ਗੁਨਾਹਗਾਰ, ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ। ਕਈ ਵਾਰੀ ਐਸਾ ਵੀ ਹੋਇਆ ਹੋਵੇਗਾ, ਗੁਨਾਹ ਮੈਂ ਕੀਤੇ ਨਹੀਂ, ਜਾਂ ਮੈਥੋਂ ਹੋਏ ਨਹੀਂ, ਜਾਂ ਮੌਕਿਆਂ ਨਹੀਂ ਮਿਲਿਆ। ਕਈ ਤਰ੍ਹਾਂ ਦੇ ਗੁਨਾਹਗਾਰ, ਇੱਕ ਉਹ ਹੁੰਦੇ ਨੇ ਜਿਹੜੇ ਕਰ ਲੈਂਦੇ ਨੇ ਫੜੇ ਨਹੀਂ ਜਾਂਦੇ, ਇੱਕ ਉਹ ਹੁੰਦੇ ਨੇ ਜਿਹੜੇ ਕਰਦੇ ਨੇ ਫੜੇ ਜਾਂਦੇ ਨੇ ਸਜ਼ਾ ਮਿਲ ਜਾਂਦੀ, ਇੱਕ ਉਹ ਵੀ ਹੁੰਦੇ ਨੇ ਮਾਫ਼ ਕਰਨਾ ਜਿਹੜੇ ਕਰਨਾ ਚਾਹੁੰਦੇ ਨੇ ਦਾ ਨਹੀਂ ਲੱਗਾ। ਅੰਦਰ ਗੁਨਾਹ ਪੜ ਰਿਹਾ, ਅੰਦਰ ਗੁਨਾਹ ਦੀ ਬਿਰਤੀ ਚੱਲ ਰਹੀ, ਘੱਟ ਗੁਨਾਹਗਾਰ ਉਹ ਵੀ ਕੋਈ ਨਹੀਂ, ਦਾ ਨਹੀਂ ਲੱਗਾ ਲੇਕਿਨ ਕਰਨਾ ਚਾਹੁੰਦਾ। ਤਿੰਨੇ ਹੀ ਗੁਨਾਹਗਾਰ। ਭਾਈ ਸਾਹਿਬ ਕਹਿੰਦੇ ਨੇ ਹੋ ਅਪਰਾਧੀ ਗੁਨਾਹਗਾਰ, ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ। ਜੁਆ ਇੱਕ ਖੇਡਦਾ ਪਿਆ, ਫੜਿਆ ਗਿਆ, ਇੱਕ ਖੇਡਦਾ ਪਿਆ ਨਹੀਂ ਫੜਿਆ ਗਿਆ, ਇੱਕ ਉਹ ਜਿਹਦਾ ਖੇਡਣ ਨੂੰ ਜੀ ਕਰਦਾ, ਡਰਦਾ ਨਹੀਂ ਪਿਆ ਖੇਡਦਾ, ਉੱਥੇ ਦਾ ਉੱਥੇ ਹੀ ਖੜਾ, ਕੋਈ ਵੱਖਰਾ ਨਹੀਂ ਖੜਾ ਉਹਨਾਂ। ਇੱਕ ਸ਼ਰਾਬ ਪੀ ਰਿਹਾ ਡਿੱਗ ਰਿਹਾ, ਇੱਕ ਸ਼ਰਾਬ ਪੀ ਕੇ ਮੂੰਹ ਚ ਖੁਸ਼ਬੂ ਘੋਲ ਲੈਂਦਾ, ਪਤਾ ਨਹੀਂ ਲੱਗਣ ਦਿੰਦਾ, ਆ ਕੇ ਛੇਤੀ ਨਾਲ ਸੌ ਜਾਂਦਾ, ਨਹੀਂ ਪਤਾ ਲੱਗਾ। ਇੱਕ ਉਹ ਹੈ ਜਿਹਦਾ ਸ਼ਰਾਬ ਪੀਣ ਨੂੰ ਜੀ ਕਰਦਾ ਤੇ ਡਾਕਟਰ ਨੇ ਰੋਕ ਰੱਖਿਆ ਜਾਂ ਕਰਦਿਆਂ ਤੋਂ ਡਰਦਾ ਨਹੀਂ ਜੀਦਾ, ਇੱਕੋ ਹੀ ਥਾਂ ਤੇ ਖੜੇ। ਤਿੰਨੇ ਹੀ ਗੁਨਾਹਗਾਰ। ਭਾਈ ਸਾਹਿਬ ਕਹਿੰਦੇ ਨੇ ਜੇ ਅੰਦਰ ਚੋਰੀ ਹੈ, ਕਰ ਲਈਏ ਫੜੇ ਗਏ, ਨਹੀਂ ਕੀਤੀ, ਕਰਨ ਨੂੰ ਜੀ ਕਰਦਾ ਤਾਂ ਵੀ ਚੋਰ ਹੈ। ਤੇ ਕਦੇ ਕਦੇ ਆਪਣੇ ਆਪ ਤੇ ਨਿਗਾਹ ਇਵੇਂ ਮਾਰਨੀ ਚਾਹੀਦੀ ਹੈ, ਕਰਨ ਨੂੰ ਜੀ ਕਰਦਾ ਹੈ, ਗੁਨਾਹ ਕਰਨ ਦੀ ਬਿਰਤੀ ਅੰਦਰ ਖੜੀ ਏ ਕਿ ਗੁਨਾਹ ਕਰਕੇ ਫੜੇ ਨਹੀਂ ਗਏ, ਕੋਈ ਕਸਰ ਹੋਵੇਗੀ, ਗੁਨਾਹਗਾਰ ਸਾਬਤ ਨਹੀਂ ਹੋਏ, ਜਾਂ ਗੁਨਾਹਗਾਰ ਸਾਬਤ ਹੋ ਗਏ ਫਿਰ ਵੀ ਠੀਕ ਹਾਂ। ਚੋਰ ਯਾਰ ਜੁਆਰ ਹੋ, ਪਰ ਘਰ ਜੋ ਹੰਦਾ, ਲੋਕਾਂ ਦੇ ਘਰਾਂ ਵੱਲ ਮੇਰੀ ਨਿਗਾਹ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਤੇ ਭਾਈ ਸਾਹਿਬ ਨੂੰ ਇਹ ਸਾਰੇ ਔਗਣ ਜਿਹੜੇ ਨੇ ਚੰਗੇ ਨਹੀਂ ਲੱਗਦੇ। ਭਾਈ ਸਾਹਿਬ ਕਹਿੰਦੇ ਨੇ ਔਗਣ ਕੱਢਣ ਦੀ ਲੋੜ ਹੈ, ਗੁਰੂ ਕੇ ਪਿਆਰ ਵਾਲਿਆਂ ਦੇ ਨਾਲ ਰਲ ਕੇ ਸਿਮਰਨ ਕਰਕੇ ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਤੋਂ ਰਾਹ ਪਾ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ, ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਤੇ ਆਪਣੇ ਆਪ ਤੋਂ ਵੀ ਛੁਪੇ ਰਹਿਣ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ, ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ, ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ।
मैं किसी की पिठ ते बह के ओदी निंदिया करी जावां, फलाना जी बड़ा हरामी है, फलाना बड़ा कामी है, फलाना बड़ा किरत घर है, कोई लाभ नहीं होने लगा। ओदा कुछ सवरना नहीं ते मेरा रहना कुछ नहीं। मेरी बिरती ते जिवें जिवें किसी भी औगण चतारी है ना, अपनी बिरती विच उन्हां औगण दा महाराज तां कहिंदे ने सांझ करी जाए गुणा केरी छोड़ औगण चली। औगण वेखो ही ना, गुणा की सांझ करो सारे लोगों नाल, भले लोगों नाल, गुणा की हर बंदे विच गुण भी है ते औगण भी है। ते जदों औगण वेखांगे ना ते आपणे वेखीए, गुण वेखीए ते दूजियां दे वेखीए, बंदा कुछ ना कुछ बनता चला जाएगा, होर दा होर हुंदा चला जाएगा। ते भाई साहब कहिंदे ने गलती मैथों ये होई है, बेमुख होवन बेमुखा, बेमुखा तो जेड़े बेमुख ने, मारे तो मारे ने, मैं जे बेमुख न रहे मेरे नाल तो कोई नहीं वड्डा, क्योंकि मैनू अपना पता है, लोगों का मैनू पूरा नहीं पता, हर एक ने अपने आप से पर्दा पाया है। मैं लोगों वाल जिन्ना को वेख्या या तो अतकथनी तो कम लैके उन्होंने बारे कह रहा, या एवें गलत गल कह रहा होवांगा, या जितना को वेखिया है वो थोड़ा अंश मात्र वेखिया तो मैं कह दिता, सारा तो किस दा अंदर मैं वेख नहीं सकता, मैनू तो अपने अंदर का पता नहीं मैं किस दे अंदर किले चाती मार सकता। ते जे मैं अपने आप नूं वेखां ते लोकां नूं तां वेख्या थोड़ा बहुत बेमुख वेखिया है, अपने आप बारे वेख्या ते मैनूं तां अपना पूरा पता है। ते जिसले मैं अपने आप बारे वेखिया, मैं वेखिया मेरे वर्गा बेमुख होई, मैं जेहे बेमुख ना डिठे, कहिंदे ने बजर पापा बजर पाप, मैं जेहे कर वैरी इठे, मेरे वर्गा मूर्ख होवेगा, महापापा तो महापाप जिहड़े ने मैं उन्हां पापियां नाल ते पापां नाल मित्रता पा ली, पाप दे कारणां नाल मैं प्यार पा ली, कर कर सिठा बेमुखा, कहते बेमुखा दे लेखे तो मैं कीते ने, उन्हां दी निंदा तां कीती है मैं, आपो बुरे जान के सिठे, लोगों मैं अपने आप तो बुरा जाने, अपने आप नूं चंगा करके कजदा रहे, गलती हो गई, चाहिदा यह सी कि अपनियां बुराइयां वेखा, लोगों के गुण वेखा, लोगों के मैं सोभा करा ते अपने बारे दसा कि मैं ठीक नहीं हां, लोगों की निंदा करता रहे, अपने आप नालों बुरे दसदा रहे। कहिंदे ने लिख ना सकण चित्रगुप्त सत समुंदर समान, कहिंदे ने सत्ते समुंदर भी लग जाण इस चिट्ठे नूं लिखण वास्ते ते मेरे औगण लिखण तों घट ने, चित्रगुप्त भी लिखण लगे रहण ते मेरे औगण सारे लिख नहीं सकदे, मेरे औगणां दा चिट्ठा तैयार करना बड़ा औखा है, बहुत औगण ने जेता समुंद सागर नीर भरिया तेते औगण हमारे। इत्थे भाई साहब कहिंदे ने चिट्ठी नूं तुमार लिख लख लख एक दू एक दुदिठे, एक एक पासा कागज दा धरती लैके सारे पासे लिखदे चले जाण, मेरे गुनाह दी कहानी बहुत लंबी है पूरी होने वाली नहीं, कर कर सांग हो रहे हैं, कहिंदा मैं लोकां दे सांग कीते ने, लोकां दीआं नकलां लाईआं, होरना दे बारे मैं सोचिया ते होरना दीआं नकलां भी लाईआं, होरना दे मजाक भी उड़ाए ने, होए मस्करा सभा सब ठिठे, उल्टी गल बड़ी, जिहड़ा बंदा नकल ही करदा होए, जिहड़ा दूजिआं दे सांग लाउंदा होए, उह आप हासो ही नहीं हालत नूं पहुंचदा, कहिंदा लोकां दीआं गल्लां करदे आं, लोकां दे सांग लाउंदे आं, लोकां दा मजाक उड़ाउंदे आं, मैं आप सभा विच मजाक दा कारण बण गई, मैथों बुरा ना कोई सरिठे, पर कहिंदे जिसल मैं निगाह मारी अपने आप ते मैनूं पता लगा इह सृष्टि विच मेरे नालों बुरा होर कोई। ते भाई साहब कहिंदे ने मैं जेहा ना अकिरत कण, इस नूं तां भाई साहब ने बहुत ही वड्डा पाप समझिया, ते कदे कदे ध्यान पैंदा है किथे वाहिगुरू अकाल पुरख ने जिंदगी दित्ती, स्वास दित्ते ने, संसार दे सुख दित्ते ने, ते मैं उहदा ही शुकराना ना करां, मैथों वड्डा किहड़ा किरत कण होवे। ते भाई साहब कहिंदे ने जिहड़े किरत कण ना कीता नहीं जाणदे, मापिआं दा कीता नहीं जाणदे, उस्ताद दा कीता नहीं जाणदे, गुरू दा कीता नहीं जाणदे, मित्रां दा कीता नहीं जाणदे, उन्हां लोकां तों कहिंदे ने धरती उत्ते बड़ा भार है, किते पर्वत ने किते रुख ने, भाई साहब कहिंदे ने नहीं, ए सारे भार एक पासे, भारे भोई अकिरत कण मंदी हूं मंदे, कहिंदे ने धरती ते सब तों बहुता भार, धरती अगर भार मनदी अकिरत कणां दा मनदी, किरत कण बहुत बोझल है, इहदा बोझ धरती उत्ते बहुत भार है, ओ इक नक्शा तां बड़ा ही प्यारा खिंचे, भाई साहब कहिंदे ने मद विच रिद्धा पाए गए कुत्ते दा मास, माड़ी तो माड़ी गल कीती जिहड़ी हो सकदी है बंदे कोल, भाई साहब कहिंदे ने शराब विच कुत्ते दा मास पा के रिण दित्ता, मद विच रिद्धा पाए गए कुत्ते दा मास, धरिया मांस खोपड़ी,
ਕਰਮੰਦੀ ਵਾਸ ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰਕਜਣ ਵਾਸ ਕਰਕਜਣ ਤਾਸ ਤੇ ਟੱਕ ਲੈ ਚੱਲੀ ਚੂੜੀ ਨੀਵੇਂ ਤੋਂ ਨੀਵੀਂ ਜਾਤ ਰੱਤ ਨਾਲ ਲਿਪੜਿਆ ਹੋਇਆ ਕੱਪੜਾ ਮੰਦੀ ਵਾਸ਼ਨਾ ਵਾਲੀ ਚੂੜੀ ਇੱਕ ਤਾਂ ਨੀਵੀਂ ਜਾਤ ਤੇ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ ਉਹਦਾ ਆਚਰਣ ਨਹੀਂ ਠੀਕ ਉਹਦੀ ਭਾਵਨਾ ਨਹੀਂ ਠੀਕ ਤੇ ਕੁੱਤੇ ਦਾ ਮਾਸ ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਣੀ ਟਾਕੇ ਕਿਉਂ ਲੈ ਜਾ ਰਹੀ ਉਹ ਕਹਿੰਦੀ ਹੈ ਨਦਰੀ ਪਵੇ ਕਿਰਤ ਕਣ ਮਤ ਹੋਏ ਵਿਨਾਸ਼ ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗੀ ਅੱਗੇ ਕਿਹੜਾ ਚੰਗਾ ਹੈ ਪਰ ਨਹੀਂ ਉਹ ਕਹਿੰਦੀ ਇਹ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਵੀ ਆਖੀਦਾ ਕਿਤੇ ਕਿਤੇ ਕਿਰਤ ਕਣ ਦਾ ਸਰੀਰ ਚ ਜੀਵਨ ਚ ਚੱਲਦਾ ਨਹੀਂ ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ ਗੁਰੂ ਪ੍ਰਤੀ ਪੰਥ ਪ੍ਰਤੀ ਔਰ ਇੱਥੋਂ ਤੱਕ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ ਇਹਦੇ ਨਾਲ ਤਾਂ ਕਿਰਤ ਘਟਤਾ ਨਹੀਂ ਕਰ ਰਿਹਾ ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ ਮੈਂ ਇਹਦੇ ਨਾਲ ਵੀ ਹੋ ਰਿਹਾ ਆ ਹੁਣੇ ਪੜਿਆ ਸੀ ਨਾ ਕਿ ਇਸ ਪਿੰਡ ਦੇ ਨਾਲ ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ ਜੋ ਨਹੀਂ ਖਾਣਾ ਉਹ ਖਾਣਾ ਜੋ ਨਹੀਂ ਪੀਣਾ ਉਹ ਪੀਣਾ ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ ਹੋਰ ਕੀ ਕਰਨਾ ਮੈਂ ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ ਹੋਰ ਮੇਰੀ ਇਹ ਤੋਂ ਵੱਡੀ ਕਿਰਤ ਘਟਤਾ ਕੀ ਹੋਵੇ ਮੈਂ ਜਿਹਾ ਨਾ ਕਿਰਤ ਕਰ ਹੈ ਵੀ ਨਾ ਹੋਆ ਹੋਮਨ ਹਾਰਾ ਮੈਂ ਜਿਹਾ ਨਾ ਹਰਾਮ ਖੋਰ ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਸਕਦਾ ਹੋਰ ਨਾ ਕੋਈ ਅਵਗੁਣ ਹਾਰਾ ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਿੰਦਕ ਨਾ ਕੋਈ ਗੁਰ ਨਿੰਦਾ ਸਿਰ ਬੱਜਰ ਭਾਰਾ ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਪਾਸ ਨਹੀਂ ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ ਕਮਾਲ ਦੀ ਗੱਲ ਹੈ ਆਪਣਾ ਦੇਹ ਚੁਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਆਣੀ ਜਿਨ੍ਹਾਂ ਨੇ ਗੰਗਾ ਪਹਾੜਾ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨਹੀਂ ਦੇ ਹੋਈ ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਈ ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ ਔਰ ਕਮਾਲ ਦੀ ਗੱਲ ਹੈ ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ ਉਹ ਗੁਰੂ ਬਾਰੇ ਕੋਈ ਗੱਲ ਕਰਨ ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ ਗੁਰ ਕੀ ਨਿੰਦਾ ਸੁਣੇ ਨਾ ਕਾਣ ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ ਮੈਂ ਗੁਰੂ ਦੀ ਨਿੰਦਿਆ ਤੋਂ ਬਾਜ਼ ਨਹੀਂ ਆਉਂਦਾ ਸਤਿਗੁਰ ਤੇ ਮੈਂ ਕਿਹਾ ਬੇਮੁੱਖ ਨਾ ਕੋਈ ਸਤਿਗੁਰ ਤੇ ਬੇਮੁੱਖ ਹਥਿਆਰਾ ਮੇਰੇ ਨਾਲ ਵੱਡਾ ਬੇਮੁੱਖ ਹੋਰ ਕੌਣ ਹੋਵੇਗਾ ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ ਮੈਂ ਗੁਰੂ ਤੋਂ ਬੇਮੁੱਖ ਹੋਰਨਾਂ ਦੇ ਵਿੱਚ ਕੀ ਸਨਮੁੱਖ ਹੋਵਾਂਗਾ ਹੋਰਨਾਂ ਦਾ ਕੀ ਮਿੱਤਰ ਬਣਾਂਗਾ ਗੁਰੂ ਤੋਂ ਹੀ ਬੇਮੁੱਖ ਕਹਿੰਦੇ ਨੇ ਮੈਂ ਜਿਹਾ ਕੋ ਦੁਸ਼ਟ ਨਾ ਹੈ ਨਿਰਵੈਰ ਇਸ ਤੋਂ ਵੈਰ ਵਿਕਾਰਾਂ ਭਲੇ ਲੋਕਾਂ ਨਾਲ ਵੈਰ ਮੇਰਾ ਬੁਰੇ ਲੋਕਾਂ ਨਾਲ ਯਾਰੀ ਮੇਰੀ ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ ਉਹਨਾਂ ਨਾਲ ਵੈਰ ਕਮਾਉਣ ਵਾਲਾ ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ ਮੈਂ ਜਿਹਾ ਨਾ ਵਿਸ਼ਵਾਸ ਧਰੋ ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ ਵਿਸ਼ਵਾਸ ਧਰੋਹੀ ਵਿਸ਼ਵਾਸ ਘਾਟੀ ਅਕਿਰਤ ਕਰਨ ਮੈਂ ਕੋ ਨਾ ਰਖਾਂਦਾ ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ ਹੈ ਬਗਲ ਸਮਾਧੀ ਨੀਰ ਆਹਾਰਾ ਉੱਤੋਂ ਵੇਖਣ ਨੂੰ ਚੰਗਾ ਚੰਗਾ ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ ਖਲੋਂਦਾ ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਡੱਡੀ ਨੂੰ ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਹੈ ਭਾਈ ਸਾਹਿਬ ਕਹਿੰਦੇ ਨੇ ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ਼ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਦਬਾਜਰਾ ਦੋਹਰੇ ਜੀਵਨ ਵਾਲਾ ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ ਤਜ ਗੁਰਮਤ ਦੁਰਮਤ ਹਿਤਕਾਰਾ ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ ਕਹਾਉਣ ਨੂੰ ਮੈਂ ਸਿੱਖ ਹਾਂ ਨਾ ਮਰੀਦ ਨਾ ਸ਼ਬਦ ਵਿਚਾਰਾ ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ
के शब्द की विचार नहीं, गुरु के बचना नाल प्यार नहीं, कहो जिहा सिख हां। एहो जिहा सिख भाई साहब नहीं चाहते, एहो जिहा सिख होना भाई साहब पसंद नहीं करते, ते कोई भी पसंद नहीं करेगा। गल सिर्फ इनी है कि साडी अपने आप से निगाह नहीं। जिस दिन अपने आप को ध्यान नाल वेखांगे ना, इन्हां गुनाहां नूं जीवन चो कढ़ना बड़ा आसान हो जाएगा। लोड़ है भाई साहब दे इन्हां शब्दां द्वारा अपने आप से निगाह रखी।

ਨਾ ਝੂਠਦਾ ਅੰਧੇਰਾ ਹੈ ਕਿ ਸੱਚ ਦਾ ਰਸਤਾ ਕਿਤੇ ਲੱਭਦਾ ਨਹੀਂ ਮੈਂ ਰਸਤਾ ਲੱਭਣਾ ਪਿਆ ਪਰ ਝੂਠ ਦਾ ਇੰਨਾ ਅੰਧੇਰਾ ਹੈ ਕਿ ਸੱਚ ਦਾ ਰਸਤਾ ਮੈਨੂੰ ਲੱਭਦਾ

ਇਹਦੇ ਘਰ ਬੈਠੇ ਨੇ। ਸ਼ਾਮ ਪਈ, ਭਾਈ ਲਾਲੋ ਕੁਝ ਸਾਥੀਆਂ ਦੇ ਨਾਲ ਗੁਰੂ ਸਾਹਿਬਾਂ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਬੈਠ ਗਿਆ। ਕਹਿਣ ਲੱਗਾ, ਪਾਤਸ਼ਾਹ ਦੁਨੀਆਂ ਤੇ ਇੰਨੇ ਪਾਪ ਵੱਧ ਗਏ ਨੇ ਕਿ ਜਿਨ੍ਹਾਂ ਬਾਰੇ ਬਿਆਨ ਕਰਨਾ ਬੜਾ ਔਖਾ ਹੈ। ਖਾਸ ਕਰਕੇ ਇਸ ਏਮਨਾਬਾਦ ਵਿੱਚ ਤਾਂ ਇੰਨੇ

ਗੁਰੂ ਨਾਨਕ ਸਾਹਿਬ ਨੇ ਇੱਕ ਵਾਰੀ ਆਕਾਸ਼ ਵੱਲ ਤੱਕਿਆ, ਉਹਨਾਂ ਬੈਠਿਆਂ ਪਿਆਰਿਆਂ ਵੱਲ ਤੱਕਿਆ ਤੇ ਭਾਈ ਲਾਲੋ ਤੇ ਨਿਗਾਹ ਟਿਕਾ ਦਿੱਤੀ। ਕਹਿਣ ਲੱਗੇ, ਲਾਲੋ ਜਦੋਂ ਪਾਪ ਬਹੁਤ ਵੱਧ ਜਾਣ ਤੇ ਪਰਮੇਸ਼ਰ ਫਿਰ ਸਜ਼ਾ ਵੀ ਦਿੰਦਾ।

ਮੁਸਲਮਾਨਾਂ ਵਿੱਚ ਕਾਜੀ ਨਿਕਾਹ ਪੜਾਉਂਦਾ, ਪੰਡਤਾਂ ਵਿੱਚ ਬ੍ਰਾਹਮਣ ਫੇਰੇ ਕਰਾਉਂਦਾ, ਪਰ ਜਦੋਂ ਬਾਬਰ ਨੇ ਹਮਲਾ ਕਰਨਾ ਹੈ ਤੇ ਕਾਜੀ ਦੀ ਜਗ੍ਹਾ ਜਿਹੜਾ ਸ਼ੈਤਾਨ ਹੈ ਉਹ ਮੁਸਲਮਾਨਾਂ ਦੀਆਂ ਲੜਕੀਆਂ ਦੇ ਵਿਆਹ ਮੌਤ ਨਾਲ ਕਰਾਏਗਾ। ਜਿੱਥੇ ਬ੍ਰਾਹਮਣ ਫੇਰੇ ਕਰਾਉਂਦਾ ਉੱਥੇ ਸ਼ੈਤਾਨ ਹਿੰਦੂਆਂ ਦੇ ਵਿਆਹ ਮੌਤ ਨਾਲ ਕਰਾਏਗਾ।

ਜਾਤ ਸਨਾਤੀ ਹੋਰ ਹਿੰਦਵਾਣੀਆਂ, ਨਾ ਉਹਨੇ ਹਿੰਦਵਾਣੀਆਂ ਦੇਖਣੀਆਂ ਨੇ ਨਾ ਮੁਸਲਮਾਨੀਆਂ। ਜਿਹੜਾ ਵੀ ਅੱਗੇ ਆਇਆ ਉਹਨੂੰ ਕਤਲ ਕਰ।

ਜਦੋਂ ਬਾਬਰ ਨੇ ਹਮਲਾ ਕਰਨਾ ਹੈ ਤਾਂ ਹਰ ਪਾਸੇ ਦੁੱਖਾਂ ਦੇ ਵਹਿਣ ਹੋਣਗੇ, ਲੋਕੀ ਰੋਣਗੇ ਕੁਰਲਾਣਗੇ ਤੇ ਸੰਦੂਰ ਦੀ ਜਗ੍ਹਾ ਇਹਨਾਂ ਦੇ ਸਿਰਾਂ ਵਿੱਚ ਲਊ।

ਇਮਨਾਬਾਦ ਨੂੰ ਕਿਹਾ ਕਿ ਇੰਨਾ ਲੋਕੀ ਮਾਸ ਵਰਤਦੇ ਸਨ, ਗੁਰੂ ਸਾਹਿਬਾਂ ਨੇ ਇਸ ਨਗਰੀ ਨੂੰ ਮਾਸਪੁਰੀ ਕਿਹਾ ਤੇ ਦੂਸਰੇ ਪਾਸੇ ਕਿੱਥੇ ਹੁਣ ਇਹ ਵਸਦੀ ਨਗਰੀ ਏ ਤੇ ਉਹ ਵੇਲਾ ਆਵੇਗਾ ਕਿ ਜਦੋਂ ਇਹ ਲੋਥਾਂ ਦੀ ਲਾਸ਼ਾਂ

ਕੈਂਚੀ ਦੇ ਨਾਲ ਕੱਪੜੇ ਕੱਟਦਾ ਹੈ। ਇਸੇ ਤਰ੍ਹਾਂ ਬਾਬਰ ਦੇ ਸਿਪਾਹੀ ਕਾਇਆ ਕਹਿੰਦੇ ਨੇ ਸਰੀਰ ਨੂੰ, ਇਸ ਸਰੀਰ ਦੇ ਟੁਕੜੇ ਟੁਕੜੇ ਕਰ ਦੇਣਗੇ। ਕਾਇਆ ਕੱਪੜੇ

ਜੋ ਕੁਝ ਕਿਹਾ ਇਹ ਹੋ ਕੇ ਰਹੇਗਾ। ਇਹ ਸੁਣ ਕੇ ਸਾਰੇ ਘਬਰਾ ਗਏ। ਇੱਕ ਬ੍ਰਾਹਮਣ ਮੇਵਿਆਂ ਦੀ ਚੰਗੇਰ ਲੈ ਕੇ ਆਇਆ। ਮਹਾਰਾਜ, ਇਹ ਜਿਹੜਾ ਬਾਬਰ ਇਹ ਬਲਾ ਹਿੰਦੁਸਤਾਨ ਤੇ ਚੜ ਕੇ ਆ ਰਹੀ, ਇਹ ਰੁਕ ਨਹੀਂ ਸਕਦੀ। ਸਾਹਿਬ ਜੀ ਕਹਿਣ ਲੱਗੇ, ਨਹੀਂ, ਜੋ ਹੋਣਾ ਸੀ ਉਹ ਕਹਿ ਦਿੱਤਾ, ਹੋ ਕੇ ਰਹੇਗਾ। ਪਰ ਜੇ ਤੂੰ ਬਚਣਾ ਚਾਹਨਾ ਹੈ, ਆਪਣਾ ਪਰਿਵਾਰ ਲੈ ਕੇ ਇਥੋਂ ਦੂਰ ਚੱਲਿਆ ਜਾ। ਇਹ ਅਗੰਮੀ ਖਬਰ ਕਹੀ। ਧੰਨ ਗੁਰੂ ਨਾਨਕ ਸਾਹਿਬ ਜੀ ਚਲੇ ਗਏ। ਇਹ ਖਬਰ ਅੱਗ ਦੀ ਤਰ੍ਹਾਂ ਚਾਰ ਚੁਫੇਰੇ ਫੈਲ ਗਈ। ਜਿਨ੍ਹਾਂ ਸੱਚ ਮੰਨਿਆ ਉਹ ਚਲੇ ਗਏ, ਜਿਨ੍ਹਾਂ ਸੱਚ ਨਾ ਮੰਨਿਆ

ਜਿਹੜਾ ਅੱਗੇ ਆਇਆ ਉਹਨੂੰ ਖਤਮ ਕਰ ਦਿੱਤਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਕਤਲ ਕਰਨ ਤੋਂ ਛੱਡਿਆ ਨਹੀਂ। ਜਦੋਂ ਮੀਂਹ ਪੈਂਦਾ ਹੈ ਤੇ ਨਾਲੀਆਂ ਪਾਣੀ ਦੀਆਂ ਭਰ ਕੇ ਚੱਲਦੀਆਂ ਨੇ। ਇੰਨੀ ਕਤਲੇਆਮ ਕੀਤੀ ਕਿ ਇਮਨਾ ਬਾਅਦ ਗਲੀਆਂ ਜਿਹੜੀਆਂ ਸਨ ਖੂਨ ਦੀਆਂ ਭਰ ਭਰ ਕੇ ਚੱਲੀਆਂ। ਹੁਣ ਬਾਬਰ ਨੇ ਆਪਣੀ ਫਤਿਹ ਦਾ ਡੰਕਾ ਵਜਾਇਆ। ਜਿਹੜੇ ਬਚੇ ਉਹਨਾਂ ਨੂੰ ਕੈਦੀ ਬਣਾ ਕੇ ਵਾਪਸ ਤੁਰ ਪਿਆ। ਜਦੋਂ ਇਹ ਹਮਲਾ ਹੋਇਆ ਧੰਨ ਗੁਰੂ ਨਾਨਕ ਸਾਹਿਬ ਇਮਨਾਬਾਦ ਦੇ

ਜਿਹੜੇ ਸਿਰ ਬੀਬੀਆਂ ਪੱਟੀਆਂ ਕਰ ਕਰਕੇ ਵਾਹਿਆ ਕਰਦੀਆਂ ਸਨ, ਆਪਣੀ ਮਾਂਗ ਵਿੱਚ ਸੰਦੂਰ ਭਰਿਆ ਕਰਦੀਆਂ ਸਨ। ਸੇ ਸਿਰ ਕਾਤੀ ਮੁੰਨੀਆਂ, ਉਹ ਜਿਹੜੇ ਸਿਰ ਨੇ ਬਾਬਰ ਦੇ ਸਿਪਾਹੀਆਂ ਨੇ ਕੈਂਚੀਆਂ ਨਾਲ ਮੁੰਨ ਦਿੱਤੇ ਨੇ, ਤੇ ਗੱਲ ਜਿਹੜੇ ਨੇ ਉਨ੍ਹਾਂ ਵਿੱਚ

0: ਫਿਰ ਸ਼ੁਕਰ ਕੀਤਾ। ਆਦੇਸ਼ ਕਹਿੰਦੇ ਨੇ ਮੱਥਾ ਟੇਕਣਾ, ਐ ਬਾਬਾ ਐ ਅਕਾਲ ਪੁਰਖ, ਮੈਂ ਤੈਨੂੰ ਨਮਸਕਾਰ ਕਰਦਾ, ਕਿਉਂ ਕਿ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਤੂੰ ਕਦੀ ਸੁਖ ਦੇਣਾ ਹੈ ਕਦੀ ਦੁੱਖ ਦੇਣਾ ਹੈ।
1: ਆਦੇਸ਼ ਬਾਬਾ ਆਦੇਸ਼।

ਬਸ ਜਦੋਂ ਇਹ ਵਿਆਹੀਆਂ ਸਾਂ ਆਪਣੇ ਆਪਣੇ ਲਾੜਿਆਂ ਦੇ ਕੋਲ ਬੈਠੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਸਨ ਡੋਲੀ ਤੇ ਚੜ ਕੇ ਆਈਆਂ ਤੇ ਕਿੰਨੀਆਂ ਖੁਸ਼ੀਆਂ ਕੀਤੀਆਂ।

ਮੋਤੀਆਂ ਦੀ ਮਾਲਾ ਪਰ ਹੁਣ ਸਿਲਕਾਂ ਸਿਲਕਾਂ ਕਹਿੰਦੇ ਨੇ ਰੱਸਿਆਂ ਉਹ ਮੋਤੀਆਂ ਦੀਆਂ ਮਾਲਾਂ ਟੁੱਟ ਗਈਆਂ ਨੇ ਹੁਣ ਇਹਨਾਂ ਦੇ ਗਲਾਂ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੇ ਪਾਏ ਹੋਏ ਨੇ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਪਰ ਇਹ ਸਭ ਕੁਝ ਕਿਉਂ ਹੋਇਆ

ਬਾਬਰ ਦੇ ਸਿਪਾਹੀਆਂ ਨੂੰ ਦੂਤ ਬਣਾ ਦਿੱਤਾ ਤੇ ਅੱਜ ਉਹ ਇਹਨਾਂ ਅਮੀਰ ਜਾਦੀਆਂ ਦੀ ਬੇਇੱਜ਼ਤੀ ਕਰਕੇ ਇਹਨਾਂ ਨੂੰ ਬੰਨ ਕੇ ਲਿਜਾ ਰਹੇ ਨੇ।

0: ਇੱਕ ਨਾ ਇਹੋ ਲਿਖਿਆ ਬੈ ਬੈ ਰੋਵੇ ਦੁੱਖ।
1: ਜਦੋਂ ਇਹ ਸ਼ਬਦ ਗੁਰੂ ਸਾਹਿਬ ਪੜ ਰਹੇ ਸਨ ਤੇ ਬਾਬਰ ਦਾ ਦਰਬਾਰੀ ਮੀਰ ਖਾਨ ਕੈਦੀਆਂ ਨੂੰ ਦੇਖਦਾ ਉਸ ਪਾਸੇ ਆਇਆ, ਦੇਖਿਆ ਕਿ ਜਿਹੜਾ ਭਾਰ ਗੁਰੂ ਸਾਹਿਬਾਂ ਨੂੰ ਦਿੱਤਾ ਸੀ ਸਿਰ ਤੋਂ ਉੱਚਾ ਆਪਣੇ ਆਪ ਆ ਰਿਹਾ, ਘੋੜਾ ਵੀ ਆਪਣੇ ਆਪ ਤੁਰਦਾ ਆ ਰਿਹਾ। ਇਹ ਘਬਰਾ ਕੇ ਬਾਬਰ ਨੂੰ ਦੱਸਣ ਵਾਸਤੇ ਭੱਜ ਪਿਆ ਕਿ ਅਸੀਂ ਤਾਂ ਬੜਾ ਅਪਰਾਧ ਕੀਤਾ ਹੈ, ਐਸੇ ਸ਼ਹਿਰ ਨੂੰ ਲੁੱਟਿਆ ਜਿੱਥੇ ਇੱਕ ਖੁਦਾ ਦਾ ਪਿਆਰਾ

ਬਾਬਰ ਦੀ ਕੈਦਖਾਨੇ ਵਿਚ ਪਹੁੰਚ ਗਏ। ਸਾਰੇ ਕੈਦੀਆਂ ਨੂੰ ਚੱਕੀਆਂ ਦਿੱਤੀਆਂ ਗਈਆਂ ਨੇ ਪੀਣ ਵਾਸਤੇ। ਧੰਨ ਗੁਰੂ ਨਾਨਕ ਸਾਹਿਬ ਤੇ ਮਰਦਾਨੇ ਦੇ ਅੱਗੇ ਵੀ ਚੱਕੀ ਰੱਖੀ ਗਈ। ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਕਦੋਂ ਇਹ ਦਾਣੇ ਮੁੱਕਣਗੇ, ਕਦੋਂ ਬੰਦ ਖਲਾਸੀ ਹੋਵੇਗੀ। ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਉਸ ਅਕਾਲ ਪੁਰਖ ਨੂੰ ਚੇਤੇ ਕਰ, ਸਭ ਕੁਛ ਹੋ ਜਾਏਗਾ। ਮੀਰ ਖਾਨ ਉਹਨਾਂ ਕੈਦੀਆਂ ਨੂੰ ਦੇਖਦਾ ਹੋਇਆ ਉਸ ਜਗ੍ਹਾ ਆਇਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ। ਅੱਖਾਂ ਬੰਦ ਨੇ, ਚੱਕੀ ਆਪਣੇ ਆਪ ਚੱਲ ਰਹੀ ਹੈ, ਦਾਣੇ ਆਪਣੇ ਆਪ ਪੈ ਰਹੇ ਨੇ, ਆਟਾ ਬਣੀ ਜਾ ਰਿਹਾ। ਮੀਰ ਖਾਨ ਭੱਜਿਆ, ਬਾਦਸ਼ਾਹ ਸਲਾਮਤ। ਕੈਦੀਆਂ ਵਿੱਚ ਦੋ ਇਹੋ ਜਿਹੇ ਫਕੀਰ ਨੇ ਜਿਨ੍ਹਾਂ ਦੀ ਚੱਕੀ ਆਪਣੇ ਆਪ ਪਈ ਚੱਲਦੀ। ਬਾਬਰ ਨੰਗੇ ਪੈਰ ਆਪਣੇ ਦਰਬਾਰੀਆਂ ਦੇ ਨਾਲ ਉਸ ਕੈਦਖਾਨੇ ਵਿੱਚ ਪਹੁੰਚੇ। ਗੁਰੂ ਸਾਹਿਬਾਂ ਦੀਆਂ ਅੱਖਾਂ ਬੰਦ ਨੇ। ਬਾਬਰ ਹੱਥ ਜੋੜ ਕੇ ਸਾਹਮਣੇ ਬੈਠ ਗਿਆ।

ਬਾਬਰ ਵੱਲ ਦੇਖਿਆ, ਤਕਨੀ ਐਸੀ ਸੀ, ਬਾਬਰ ਦਾ ਹਿਰਦਾ ਇੱਕ ਵਾਰੀ ਕੰਬ ਗਿਆ। ਫਿਰ ਹੱਥ ਜੋੜੇ ਨੇ, ਐ ਖੁਦਾਵੰਦ, ਜੇ ਮੈਨੂੰ ਪਤਾ ਹੁੰਦਾ ਇਮਨਾਬਾਦ ਤੁਸੀਂ ਵਸਦੇ ਹੋ ਤਾਂ ਮੈਂ ਕਦੀ ਹਮਲਾ ਨਾ ਕਰਦਾ, ਮੇਰੇ ਤੇ ਰਹਿਮ ਕਰੋ। ਗੁਰੂ ਸਾਹਿਬਾਂ ਨੇ ਕਿਹਾ, ਬਾਬਰ ਜੇ ਰਹਿਮ ਚਾਹਨਾ ਹੈ ਤਾਂ ਇਹ ਜਿਹੜੇ ਲੋਕ ਚੱਕੀਆਂ ਪੀ ਰਹੇ ਨੇ, ਜਿਨ੍ਹਾਂ ਨੂੰ ਤੂੰ ਦੁੱਖ ਵਿੱਚ ਪਾਇਆ ਹੈ, ਇਹਨਾਂ ਨੂੰ ਛੱਡ ਦੇ ਤਾਂ ਤੇਰੇ ਤੇ ਅਸੀਂ ਰਹਿਮ ਕਰਾਂਗੇ। ਬਾਬਰ ਨੇ ਉਸ ਵੇਲੇ ਹੁਕਮ ਦੇ ਦਿੱਤਾ ਕਿ ਸਾਰੇ ਕੈਦੀ ਛੱਡ ਦਿੱਤੇ ਜਾਣ, ਤੇ ਕੈਦੀ ਕਹਿਣ ਲੱਗੇ, ਅਸੀਂ ਤਾਂ ਜਾਣਾ ਹੈ ਜੇ ਸਾਡਾ ਬੰਦੀ ਛੋੜ ਸਾਡੇ ਨਾਲ ਚੱਲੇ। ਉਹਨਾਂ ਕੈਦੀਆਂ ਨੂੰ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਤੇ ਉਹਨਾਂ ਦਾ ਸਮਾਨ ਜਿਹੜਾ ਬਾਬਰ ਨੇ ਲੁੱਟਿਆ ਸੀ ਉਹ ਸਭ ਕੁਝ ਲੈ ਕੇ ਵਾਪਸ

ਇਮਨਾਬਾਦ ਵਾਪਸ ਲੈ ਕੇ ਆਏ। ਇਮਨਾਬਾਦ ਸ਼ਹਿਰ ਦੀ ਹਾਲਤ ਦੇਖੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਰਬਾਬ ਵਜਾ, ਖਸਮ ਦੀ ਬਾਣੀ ਆਈ, ਵੈਰਾਗ ਵਿੱਚ ਆਏ ਨੇ। ਆਸਾ ਰਾਗ ਦਾ ਇਹ ਤੀਸਰਾ ਸ਼ਬਦ ਗੁਰੂ ਸਾਹਿਬਾਂ ਨੇ ਉਸ ਵਕਤ ਉਚਾਰਨ

ਕਿੱਥੇ ਉਹ ਵੱਡੇ ਵੱਡੇ ਤਬੇਲੇ ਜਿੱਥੇ ਘੋੜੇ ਬਣਦੇ ਸਨ, ਨਾ ਘੋੜੇ ਰਹੇ ਨਾ ਉਹ ਤਬੇਲੇ, ਭੇਰੀ ਕਹਿੰਦੇ ਨੇ ਮਿੱਟੀ ਦਾ ਢੇਰ, ਉਹ ਸਭ ਕੁਝ ਮਿੱਟੀ ਦਾ ਢੇਰ ਬਣ ਗਿਆ ਹੈ।

ਫਾਰਸੀਆ ਕਹਿੰਦੇ ਨੇ ਦਰਪਣ ਨੂੰ, ਮੂੰਹ ਦੇਖਣ ਵਾਲੇ ਨੂੰ। ਨਾ ਉਹ ਦਰਪਣ ਰਹੇ ਬੰਕੇ ਸੋਹਣੇ, ਨਾ ਸੋਹਣੇ ਮੂੰਹ ਰਹੇ, ਕੁਝ ਵੀ ਇੱਥੇ ਨਹੀਂ।

ਸੀਤਾ ਵੀ ਤੇ ਮੰਦਰ ਵੀ ਸਭ ਕੁਝ ਉਹਨੇ ਸਾੜ ਦਿੱਤਾ ਮੁੱਛ ਮੁੱਛ ਕੇ ਛੋਟੇ ਛੋਟੇ ਟੁਕੜੇ ਕਰਕੇ ਇਨਸਾਨ ਦੇ ਗਲੀਆਂ ਦੇ ਵਿੱਚ

ਸਨ ਜਾਂ ਸ਼ਹਿਰ ਛੱਡ ਕੇ ਚਲੇ ਗਏ ਸਨ, ਵਾਪਸ ਆਏ। ਜਿਨ੍ਹਾਂ ਦੇ ਮਿਲੇ ਉਹ ਤਾਂ ਖੁਸ਼ ਹੋਏ, ਜਿਨ੍ਹਾਂ ਦਾ ਕੋਈ ਨਾ ਰਿਹਾ ਉਹਨਾਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਲੋਕਾਂ ਨੂੰ ਰੋਂਦਿਆਂ ਦੇਖ ਕੇ ਤਾਂ ਗੁਰੂ ਨਾਨਕ ਸਾਹਿਬ ਨੇ ਆਸਾ ਕਾਫੀ ਮਹੱਲਾ ਪਹਿਲਾ ਵਿੱਚ ਕੀ ਸਮਝਾਇਆ। ਗੁਰੂ ਸਾਹਿਬ ਜੀ

ਕੂੜ ਕਹਿੰਦੇ ਨੇ ਝੂਠ ਨੂੰ। ਇਨਸਾਨ ਸਵੇਰੇ ਘਰੋਂ ਨਿਕਲਦਾ, ਝੂਠ ਬੋਲਦਾ, ਕਿਸੇ ਨਾਲ ਠੱਗੀ ਕੀਤੀ, ਕਿਸੇ ਨਾਲ ਧੋਖਾ ਕੀਤਾ, ਬਹੁਤ ਸਾਰੀ ਮਾਇਆ ਕਮਾਈ ਤੇ ਘਰ ਚਲਾ ਗਿਆ। ਧੀਆਂ ਪੁੱਤਰਾਂ ਨੂੰ ਖੁਸ਼ ਕੀਤਾ ਕਿ ਮੈਂ ਬੜੀ ਮਾਇਆ ਲੈ ਕੇ ਆਇਆ, ਝੂਠ ਬੋਲ ਬੋਲ ਕੇ ਆਪਣਾ ਘਰ ਬਣਾਉਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਇਹ ਇਨਸਾਨ ਤੂੰ ਤੇ ਘਰ ਪਿਆ ਬਣਾਉਣਾ ਹੈ, ਜਰਾ ਦੇਖਦਾ ਸਹੀ, ਜਾਗਿਓ ਜਾਗਿਓ ਸੂਤਿਓ ਚੱਲਿਆ ਬਣ ਜਾ ਰਹਾ, ਤੇਰਾ ਗੁਆਂਢੀ ਤੇ ਉੱਠ ਕੇ ਤੁਰ ਵੀ ਪਿਆ ਹੈ, ਤੇਰਾ ਘਰ ਵੀ ਇੱਥੇ ਰਹਿ ਜਾਣਾ ਹੈ। ਕੂੜ ਕਮ

ਨੇ ਕੰਮ ਨੂੰ। ਇਹ ਜਿਹੜਾ ਰੋਣਾ ਹੈ ਨਾ, ਕਈਆਂ ਲੋਕਾਂ ਨੇ ਇਹ ਵੀ ਇੱਕ ਕੰਮ ਬਣਾ ਲਿਆ। ਉੱਚੀ ਉੱਚੀ ਰੋਂਦੇ ਨੇ ਕਿ ਲੋਕੀ ਕਹਿਣਗੇ ਇਹਦਾ ਬੜਾ ਪਿਆਰ ਸੀ, ਇਹ ਬੜਾ ਰੋਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜਾ ਮਰ ਗਿਆ ਹੈ ਨਾ, ਕਿੰਨਾ ਵੀ ਜ਼ੋਰ ਲਾ ਲਾ ਕੇ ਰੋਵੋ, ਉਹਨੇ ਤੁਹਾਡਾ ਰੋਣਾ ਨਹੀਂ ਸੁਣਨਾ। ਇਹ ਤੁਸੀਂ ਰੋ ਰੋ ਕੇ ਲੋਕਾਂ ਨੂੰ

ਵਿਹੜੇ ਵਿਚ ਪਿਆ। ਸਾਰੀ ਉਮਰ ਪਾਲਣਾ ਕੀਤੀ, ਘਰ ਬਣਾਇਆ ਤੇ ਤੀਆਂ ਪੁੱਤਰ ਕਹਿੰਦੇ ਨੇ ਜੇਬਾਂ ਖੋਲ ਲਓ, ਬਟੂਆ ਤਾਂ ਨਹੀਂ, ਘਰ ਦੀਆਂ ਚਾਬੀਆਂ ਤਾਂ ਨਹੀਂ, ਹੱਥ ਦੇਖ ਲੋ, ਘੜੀ ਤਾਂ ਨਹੀਂ ਬੰਨੀ, ਸੋਨੇ ਦਾ ਕੜਾ ਤਾਂ ਨਹੀਂ ਪਾਇਆ, ਕੋਈ ਅੰਗੂਠੀ ਤਾਂ ਨਹੀਂ ਪਾਈ, ਜੇ ਹੈ ਤਾਂ ਸਭ ਕੁਛ ਲੈ ਲਿਆ, ਜੇ ਚੰਗਾ ਸੂਟ ਪਾਇਆ ਹੈ ਤਾਂ ਸੂਟ ਵੀ ਲਾ ਲੈਂਦੇ ਘਰ ਦਾ ਮਾਲਕ। ਸਾਰੀ ਉਮਰ ਧੀਆਂ ਪੁੱਤਰਾਂ ਵਾਸਤੇ ਕਮਾਇਆ, ਅੱਜ ਉਹਨਾਂ ਧੀਆਂ ਪੁੱਤਰਾਂ ਨੇ ਸਭ ਕੁਝ ਲਾ ਲਿਆ, ਇੱਕ ਕਫਨ ਪਾ ਕੇ ਲੈ ਕੇ ਤੁਰ ਪਏ, ਸ਼ਮਸ਼ਾਨ ਘਾਟ ਲੈ ਗਏ। ਜੇ ਕਫਨ ਚੰਗਾ ਹੋਵੇ ਤੇ ਕਈ ਵਾਰੀ ਸਾੜਨ ਵਾਲਾ ਉੱਤੋਂ ਲਾ ਲੈਂਦਾ, ਮਾੜਾ ਕਫਨ ਰਹਿ ਗਿਆ। ਅੱਗ ਲਾਈ ਤੇ ਅਗਨ ਦੇਵਤਾ ਕਹਿੰਦਾ ਭਾਈ ਆਇਆ ਤੇ ਨੰਗਾ ਸੀ, ਕਫਨ ਕਿੱਥੇ ਲੈ ਚੱਲਿਆ, ਕਫਨ ਵੀ ਉਹ ਸਾਂਭ ਲੈਂਦਾ, ਸਰੀਰ ਵੀ ਨਾਲ ਨਹੀਂ ਜਾਂਦਾ। ਤੇ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਮਰਨ ਵਾਲਾ ਆਪਣੇ ਨਾਲ ਕੁਝ ਲੈ ਗਿਆ ਤਾਂ ਤੁਸੀਂ ਵੀ ਪਾਪ ਕਰੀ ਜਾਓ, ਮਾਇਆ ਇਕੱਠੀ ਕਰੋ, ਮੈਂ ਤੁਹਾਨੂੰ ਨਹੀਂ ਰੋਕਦਾ।

ਚੰਗੇ ਗੁਣਾਂ ਦਾ ਵਪਾਰ ਕਰੋ, ਔਗੁਣ ਛੱਡ ਦਿਓ, ਗੁਣਾਂ ਨੂੰ ਸੰਭਾਲੋ, ਇਹੋ ਜਿਹੇ ਕੰਮ ਕਰੋ ਕਿ ਉਸ ਦਰਗਾਹ ਵਿੱਚ ਤੁਹਾਨੂੰ ਇੱਜ਼ਤ

ਬਾਬਰ ਦਾ ਅਸਲੀ ਵਤਨ ਸੀ ਆਪਣਾ ਦੇਸ਼। ਖਸਮਾਨਾ ਕਹਿੰਦੇ ਨੇ ਰੱਖਿਆ ਕਰਨੀ, ਇਹ ਅਕਾਲ ਪੁਰਖ। ਬਾਬਰ ਦਾ ਜਿਹੜਾ ਆਪਣਾ ਦੇਸ਼ ਸੀ, ਉਥੇ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਤੂੰ ਬਚਾ ਲਿਆ, ਪਰ ਜਿਹੜੇ ਹਿੰਦੁਸਤਾਨ ਦੇ ਲੋਕ ਸਨ ਇਹਨਾਂ ਨੂੰ ਸਜ਼ਾ ਦਵਾ ਦਿੱਤੀ। ਖੁਰਾਸਾਨ ਬਚਾ ਲਿਆ ਤੇ ਹਿੰਦੁਸਤਾਨ ਨੂੰ ਡਰਾ ਦਿੱਤਾ।

ਆਪਣੇ ਤੇ ਦੋਸ਼ ਨਹੀਂ ਲਿਆ। ਇਮਨਾਬਾਦ ਦੇ ਲੋਕ ਬੜੇ ਪਾਪੀ ਸਨ, ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਸੀ, ਪਰ ਤੂੰ ਜੰਮ ਘਰ ਮੁਗਲ ਚੜਾਇਆ। ਮੁਗਲਾਂ ਨੂੰ ਜਮਾਂ ਦਾ ਰੂਪ ਦੇ ਕੇ ਇਮਨਾਬਾਦ ਤੇ ਭੇਜ ਦਿੱਤਾ ਤੇ ਉਹਨਾਂ ਨੇ ਇੱਥੇ ਦੇ ਲੋਕਾਂ ਨੂੰ ਕਤਲ ਕਰ ਕਰਕੇ ਗਲੀਆਂ ਦੇ ਵਿੱਚ ਰਲਾ ਦਿੱਤਾ।

ਬਾਬਰ ਦੇ ਕੰਨਾਂ ਵਿਚ ਪਈ, ਆਪਣੇ ਦਰਬਾਰੀਆਂ ਦੇ ਨਾਲ ਗੁਰੂ ਸਾਹਿਬਾਂ ਕੋਲ ਆਇਆ। ਬਾਬਰ ਭੰਗ ਬਹੁਤ ਪੀਂਦਾ ਸੀ, ਗੁਰੂ ਸਾਹਿਬਾਂ ਨੂੰ ਭੰਗ ਦਾ ਪਿਆਲਾ ਦਿੱਤਾ। ਸਾਹਿਬ ਜੀ ਕਹਿਣ ਲੱਗੇ, ਬਾਬਰ ਇਹ ਭੰਗ ਦਾ ਨਸ਼ਾ ਇਹ ਤਾਂ ਉਤਰ ਜਾਂਦਾ ਹੈ, ਸਾਨੂੰ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ, ਉਹ ਨਸ਼ਾ ਕਦੀ ਵੀ ਨਹੀਂ ਉਤਰਦਾ। ਤੇ ਗੁਰੂ ਸਾਹਿਬਾਂ ਨੇ ਇਹ ਫਿਰ ਸ਼ਬਦ

ਜਿਹੜਾ ਪਿਆਰ ਹੈ ਨਾ ਉਹ ਮੇਰੇ ਵਾਸਤੇ ਭੰਗ ਹੈ ਤੇ ਜਿਹੜਾ ਮੇਰਾ ਚਿੱਤ ਹੈ ਇਹਦੇ ਵਿੱਚ ਮੈਂ ਪਰਮੇਸ਼ਰ ਦੇ ਪਿਆਰ ਨੂੰ ਰੱਖਿਆ ਕਰ ਕਾਸਾ ਕਰ ਕਹਿੰਦੇ ਨੇ ਹੱਥਾਂ ਨੂੰ ਮੈਂ ਹੱਥਾਂ ਦਾ ਕਾਸਾ ਬਣਾ ਕੇ ਉਸ ਅਕਾਲ ਪੁਰਖ ਦੇ ਦੁਆਰੇ ਤੇ ਖਲੋ ਕੇ ਉਹਦੇ ਦਰਸ਼ਨਾਂ ਦੀ ਭਿਖਿਆ ਪਿਆ ਮੰਗਣਾ ਅਕਾਲ ਪੁਰਖ ਆਪਣੇ ਦਰਸ਼ਨਾਂ ਦੀ

ਇਸ ਸ਼ਬਦ ਦਾ ਉਪਦੇਸ਼ ਕੀਤਾ ਤੇ ਫਿਰ ਬਾਬਰ ਨੇ ਬੇਨਤੀ ਕੀਤੀ ਮੇਰੇ ਤੇ ਕਿਰਪਾ ਕਰੋ ਮੇਰਾ ਰਾਜ ਅਟਲ ਰਵੇ। ਗੁਰੂ ਸਾਹਿਬਾਂ ਨੇ ਕਿਹਾ ਬਾਬਰ ਕਿਸੇ ਦਾ ਰਾਜ ਅਟਲ ਨਹੀਂ ਰਿਹਾ, ਪਰ ਹਾਂ ਜੇ ਸੱਚ ਤੇ ਚੱਲੇ ਤੁਹਾਡਾ ਰਾਜ ਰਵੇਗਾ। ਗੁਰੂ ਸਾਹਿਬਾਂ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਦਾ ਰਾਜ ਹਿੰਦੁਸਤਾਨ ਤੇ ਸ਼ੁਰੂ ਹੋਇਆ। ਜਿਉਂ ਜਿਉਂ ਬਾਬਰ ਦੀ ਵੰਸ਼ ਨੇ ਸੱਚ ਤੇ ਨਿਆਂ ਤੇ ਪ੍ਰਜਾ ਦੀ ਦੇਖਭਾਲ ਕੀਤੀ ਇਹਨਾਂ ਦਾ ਰਾਜ ਚੱਲਦਾ ਰਿਹਾ। ਜਦੋਂ ਇਹਨਾਂ ਨੇ ਜ਼ੁਲਮ ਸ਼ੁਰੂ ਕੀਤੇ ਤੇ ਔਰੰਗਜ਼ੇਬ ਦੇ ਵੇਲੇ ਜਿਨ੍ਹਾਂ ਜ਼ੁਲਮਾਂ ਦੀ ਅੱਤ ਚੁੱਕੀ ਇਹਨਾਂ ਦਾ ਰਾਜ ਖਤਮ ਹੋ ਗਿਆ। ਗੁਰੂ ਨਾਨਕ ਸਾਹਿਬ ਤੋਂ ਰਾਜ ਸ਼ੁਰੂ ਹੋਇਆ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਨਾਂ ਮੁਗਲਾਂ ਦਾ ਰਾਜ ਜਿਹੜਾ ਸੀ ਇਹ ਫਿਰ ਖਤਮ ਹੋਣਾ ਸ਼ੁਰੂ ਹੋ ਗਿਆ। ਸੱਚ ਤੇ ਚੱਲੇ ਰਾਜ ਰਿਹਾ।

ਅੰਧੇਰਿਆਂ ਦੇ ਵਿੱਚ ਨਾਮ ਦੀ ਰੋਸ਼ਨੀ ਜਗਾਈ, ਅੰਧੇਰੇ ਮਨਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਉਜਾਲਾ ਕੀਤਾ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੇਸੇ ਨਾਹੀਂ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਵਿਦ ਗਤ ਹੋਈ। ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਜਗ੍ਹਾ ਜਗ੍ਹਾ ਜਾ ਕੇ ਅਗਿਆਨ ਦੇ ਅੰਧੇਰੇ ਨੂੰ ਦੂਰ ਕੀਤਾ ਤੇ ਪਰਮੇਸ਼ਰ ਦੇ ਨਾਮ ਦਾ

ਨਾਮ ਨਾ ਜਪਣ ਵਾਲਿਆਂ ਨੇ ਕਿਤਨੀ ਤਾੜਨਾ ਕੀਤੀ, ਕਿਤਨੀਆਂ ਤ੍ਰਿਗ ਕਾਰਾਂ ਪਾਈਆਂ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਕੁਟੰਬ ਸਰੀਰ ਸਹਿਜ। ਆਖਿਆ ਇਹ ਤ੍ਰਿਗਕਾਰ ਉਸ ਨੂੰ ਹੀ ਨਹੀਂ ਉਹਦੇ ਕੁਟੰਬ ਨੂੰ ਹੀ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਤੇ ਫਿਰ ਜਿਵੇਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਫਰਮਾਇਆ ਕਰਦੇ ਸਨ, ਭਾਈ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਭੁੱਲ ਜਾਂਦੇ ਹਾਂ ਤਾਂ ਸਾਡੀਆਂ ਆਵਾਜ਼ਾਂ ਦੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ, ਸਾਨੂੰ ਦੁੱਖ ਆ ਕੇ ਘਿਰਦੇ ਹਨ। ਫਿਰ ਬੰਦਾ ਵਿਲਪਦਾ, ਕੁਰਲਾਉਂਦਾ, ਕਹਿੰਦਾ ਪਤਾ ਨੀ ਰੱਬ ਨੇ ਕੀ ਕਹਿਰ ਦਹਾ ਦਿੱਤਾ, ਭਾਈ ਤੂੰ ਉਹਦੇ ਉਪਕਾਰਾਂ ਨੂੰ ਚੇਤੇ ਰੱਖਦਾ ਤਾਂ ਇਹ ਦੁੱਖ ਤੈਨੂੰ ਕਦੇ ਨਾ ਵਾਪਰਦੇ। ਆਪ ਕਿਹਾ ਕਰਦੇ ਸਨ ਮਹਾਂਪੁਰਖ ਕੇ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਉਹਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਜਿਹੜੇ ਸੁੱਖ ਚਿੱਤ ਚੇਤੇ ਵੀ ਨਹੀਂ ਨਾ ਹੁੰਦੇ ਉਹ ਵੀ ਮਿਲ ਜਾਂਦੇ ਹਨ। ਉਹ ਕਿਹਦੀ ਕਿਰਪਾ? ਭਾਈ ਤੂੰ ਸ਼ੁਕਰਾਨਾ ਕਰ, ਤੂੰ ਮਾਲਕ ਦਾ ਕੰਮ ਕਰ, ਮਾਲਕ ਤੇਰੇ ਸਵਾਰੀ ਜਾਏਗਾ। ਤੇ ਜੇ ਤੂੰ ਅਮੋਲਕ ਸਵਾਸ ਪ੍ਰਾਪਤ ਕਰਕੇ ਨਹੀਂ ਜਪਦਾ ਤਾਂ ਫਿਰ ਹਜ਼ੂਰ ਬਖਸ਼ਿਸ਼ ਕਰਦੇ ਹਨ ਕੋਟ ਵਿਘਨ ਤੇ ਸਲਾਗਦੇ, ਉਹਨਾਂ ਨੂੰ ਕਰੋੜਾਂ ਵਿਘਨ ਲੱਗ ਜਾਂਦੇ ਹਨ। ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਝਾ, ਤਿਨ ਸੁਨੀ ਦੇਹ ਫਿਰੇ ਬਿਨ ਨਾਵੇ, ਓਏ ਖਪ ਖਪ ਹੋਵੇ ਕਰਾਂਗਾ। ਉਹ ਖਪ ਖਪ ਕੇ ਮਰ ਜਾਂਦੇ ਹਨ ਜਿਨ੍ਹਾਂ ਨੂੰ ਵਈ ਪਰਮੇਸ਼ਰ ਦਾ ਸ਼ੁਕਰਾਨਾ ਯਾਦ ਨਹੀਂ। ਇਹਦੇ ਅਮੋਲਕ ਸਵਾਸ ਮਹਾਂਪੁਰਖ ਵਚਨ ਸੁਣਾਇਆ ਕਰਦੇ ਸਨ। ਬਾਬਾ ਜੀ ਕਹਿਣ ਲੱਗੇ ਇੱਕ ਬਿਰਧ ਸਰੀਰ ਤਿਆਗਣ ਲੱਗਾ ਤੇ ਉਹਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਬੇਨਤੀ ਕਰਨ ਲੱਗਾ, ਬਾਬਾ ਕੁਝ ਜਾਂਦਿਆਂ ਜਾਂਦਿਆਂ ਸਾਨੂੰ ਸੁਮਤੀ ਦੇ ਜਾ, ਮਤ ਦੇ ਜਾ। ਤਾਂ ਇਹ ਬਿਰਧ ਬਾਬਾ ਕਹਿਣ ਲੱਗਾ, ਭਾਈ ਮੈਂ ਆਪਣੇ ਜੀਵਨ ਵਿੱਚ ਤੁਹਾਨੂੰ ਕਰੋੜਾਂ ਹੀ ਕਮਾ ਕੇ ਦਿੱਤੇ ਹਨ ਤੇ ਹੁਣ ਮੇਰੇ ਸਵਾਸ ਸਮਾਪਤ ਹਨ, ਕੁਝ ਰੁਪਏ ਖਰਚ ਕਰਕੇ ਜੇ ਸਵਾਸ ਲੈ ਆਵੋ ਤਾਂ ਮੈਂ ਤੁਹਾਨੂੰ ਕੋਈ ਸੁਮਤੀ ਦੇ ਦਿੰਦਾ। ਆਖਿਆ ਬਾਬਾ ਇਹ ਤਾਂ ਕਿਸੇ ਵੀ ਕੀਮਤ ਤੋਂ ਨਹੀਂ ਮਿਲ ਸਕਦੇ। ਔਰ ਸੱਚ ਹੈ ਪਿਆਰੀ ਸਾਧ ਸੰਗਤ, ਜੇ ਸਾਰੇ ਜੀਵਨ ਦੀ ਪੂੰਜੀ ਵੀ ਇੱਕ ਪੱਲੜੇ ਤੇ ਰੱਖ ਦਈਏ ਤੇ ਦੂਜੇ ਪਾਸੇ ਇੱਕ ਸਵਾਸ ਦੀ ਵੀ ਕੀਮਤ ਨਹੀਂ ਅਸੀਂ ਦੇ ਸਕਦੇ, ਤੇ ਜਿਸ ਵਾਹਿਗੁਰੂ ਨੇ ਸਾਨੂੰ ਅਣਗਿਣਤ ਅਮੋਲਕ ਸਵਾਸ ਦਿੱਤੇ ਹਨ ਕਿਉਂ ਨਾ ਉਹਦਾ ਸਿਮਰਨ ਕਰੀਏ, ਕਿਉਂ ਨਾ ਉਹਦੇ ਚਰਨਾਂ ਵਿੱਚੋਂ ਸਿਮਰਨ ਦੀ ਦਾਤ ਮੰਗੀਏ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮੰਗ ਰਹੇ ਹਨ, ਮਿਲ ਮੇਰੇ ਗੋਬਿੰਦ।

ਅਗਲੀ ਸਵੇਰ ਮੁਗਲ ਜਰਨੈਲਾਂ ਨੇ ਜਦੋਂ ਆਪਣੀ ਫੌਜ ਦਾ ਘਣ ਹੋਇਆ ਵੇਖਿਆ ਤਾਂ ਹੋਰ ਵੀ ਗੁੱਸੇ ਵਿੱਚ ਆ ਗਏ। ਇਧਰ ਗੁਰੂ ਸਾਹਿਬ ਦੀਆਂ ਫੌਜਾਂ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਨਿੱਤਰ ਪਈਆਂ। ਇਹ ਵੇਖ ਕੇ ਖਵਾਜਾ ਅਨਵਰ ਖਾਨ ਨੂੰ ਗੁੱਸਾ ਆ ਗਿਆ। ਉਹ 10 ਗੁਣਾ ਵਧੇਰੇ ਫੌਜ ਲੈ ਕੇ ਅੱਗੇ ਵਧਿਆ। ਦੋਹਾਂ ਜਰਨੈਲਾਂ ਨੇ ਫੌਜਾਂ ਮੈਦਾਨੇ ਜੰਗ ਵਿੱਚ ਝੋਕ ਦਿੱਤੀਆਂ। ਲੋਹੇ ਨਾਲ ਲੋਹਾ ਭਿੜਨ ਲੱਗਾ। ਇਸ ਖੇਰ ਖੱਚ ਦੀ ਲੜਾਈ ਵਿੱਚ ਅਨਵਰ ਖਾਂ ਮਾਰਿਆ ਗਿਆ। ਉਹਦੀ ਬਚੀ ਕੁਚੀ ਫੌਜ ਭਿੜ ਛੱਡ ਕੇ ਭੱਜ ਉੱਠੀ। ਮੁਸਲਮਾਨ ਜਰਨੈਲ ਹੈਰਾਨ ਸਨ ਕਿ ਕਿਵੇਂ ਮੁੱਠੀ ਭਰ ਸਿੱਖ ਹਜ਼ਾਰਾਂ ਫੌਜਾਂ ਦੇ ਘਾਣ ਲਾਹ ਰਹੇ ਨੇ। ਉਧਰ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਆਪਣੇ ਸਿੱਖ ਜਰਨੈਲਾਂ ਨੂੰ ਸ਼ਾਬਾਸ਼ ਦੇ ਰਹੇ ਸਨ ਸਿੱਖਾਂ ਨੂੰ ਹੋਰ ਹੱਲਾਸ਼ੇਰੀ ਦੇਣ ਵਾਸਤੇ ਤੇ ਵੈਰੀਆਂ ਦੇ ਹੌਸਲੇ ਭੰਗ ਕਰਨ ਲਈ। ਗੁਰੂ ਪਾਤਸ਼ਾਹ ਦਿਲਬਾਗ ਘੋੜੇ ਤੇ ਸਵਾਰ ਹੋ ਕੇ ਆਪ ਮੈਦਾਨੇ ਜੰਗ ਵਿੱਚ ਜਿਸ ਤਰ੍ਹਾਂ ਆਣ ਨਿਤਰੇ ਨੇ, ਉਸ ਅਨੋਖੇ ਦ੍ਰਿਸ਼ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ

ਗੁਰੂ ਮਹਾਰਾਜ ਜਦੋਂ ਆ ਮੈਦਾਨ ਵਿੱਚ ਆ ਗਏ ਤਾਂ ਉਹਨਾਂ ਦੇ ਟੱਕਰੇ ਤੇ ਹੁਣ ਕੌਣ ਆਵੇ। ਸਾਰੇ ਜਰਨੈਲ ਦਿਲ ਚਰਾਉਣ ਲੱਗੇ। ਗੁਰੂ ਜੀ ਦੇ ਤੀਰਾਂ ਸਾਹਮਣੇ ਵੈਰੀ ਦੀ ਫੌਜ ਪੌਣ ਅੱਗੇ ਮੱਛਰਾਂ ਵਾਂਗ ਉੱਡਣ ਲੱਗੀ। ਘੜੀਆਂ ਪਲਾਂ ਵਿੱਚ ਹਜ਼ਾਰਾਂ ਵੈਰੀ ਮਾਰੇ ਗਏ। ਫੌਜ ਮਰਦੀ ਵੇਖ ਕੇ ਕਾਲੇ ਖਾਂ ਘਬਰਾ ਗਿਆ। ਉਹਨੇ ਪੈਂਦੇ ਖਾਂ ਨੂੰ ਸੱਦ ਕੇ ਆਖਿਆ, ਪੈਂਦੇ ਖਾਨ, ਤੂੰ ਤੇ ਕਹਿੰਦਾ ਸੀ ਗੁਰੂ ਨਾਲ ਸੂਰਮਾ ਹੀ ਕੋਈ ਨਹੀਂ, ਮੈਂ ਕੱਲਾ ਹੀ ਉਸ ਨੂੰ ਜਿੱਤ ਲਵਾਂਗਾ, ਤੇ ਹੁਣ 75,000 ਫੌਜ ਵਿੱਚੋਂ ਅੱਧੀ ਵੀ ਕੈਮ ਨਹੀਂ ਦਿਸਦੀ, ਕਿੱਥੇ ਗਈ ਉਹ ਬਹਾਦਰੀ ਜਿਹਦੀਆਂ ਟਾਰਾਂ ਵੱਜਦੀਆਂ ਸਨ, ਜ਼ਰਾ ਆਪ ਅੱਗੇ ਹੋ ਕੇ ਗੁਰੂ ਨਾਲ ਦੋ ਹੱਥ ਤੇ ਕਰਕੇ ਵਿਖਾ, ਅਸੀਂ ਵੀ ਤੇਰੀ ਬਹਾਦਰੀ ਵੇਖ ਲਈਏ। ਇਸ ਬੋਲੀ ਨੇ ਪੈਂਦੇ ਖਾਂ ਦੇ ਅੰਦਰ ਅੱਗ ਲਾ ਦਿੱਤੀ। ਉਹਨੇ ਅੱਖਾਂ ਲਾਲ ਕਰਕੇ ਕਿਹਾ, ਮੈਂ ਤਾਂ ਬਾਕੀ ਯੋਧਿਆਂ ਦੀ ਬਹਾਦਰੀ ਵੇਖ ਰਿਹਾ ਸਾਂ, ਪਰ ਲੱਗਦਾ ਏ ਗੁਰੂ ਨੂੰ ਜਿੱਤਣ ਦਾ ਸਿਹਰਾ ਕਿਸਮਤ ਮੇਰੇ ਸਿਰ ਹੀ ਬੰਨਣਾ ਚਾਹੁੰਦੀ ਏ। ਲਓ ਮੈਂ ਹੁਣੇ ਗੁਰੂ ਨੂੰ ਮਾਰ ਕੇ ਲੜਾਈ ਮੁਕਾ ਦਿੰਦਾ ਹਾਂ। ਹੰਕਾਰੀ ਪੈਂਦੇ ਖਾਂ ਹਥਿਆਰ ਸੰਭਾਲ ਕੇ ਗੁਰੂ ਜੀ ਵੱਲ ਵਧਿਆ। ਮਹਾਰਾਜ ਨੇ ਆਪਣੇ ਯੋਧਿਆਂ ਨੂੰ ਕਿਹਾ ਕਿ ਪੈਂਦੇ ਖਾਂ ਨੂੰ ਅੱਗੇ ਆਉਣ ਦਿੱਤਾ ਜਾਵੇ, ਉਹ ਆਪ ਹੀ ਉਸ ਨਾਲ ਨਜਿੱਠਣਗੇ। ਪਿੰਡ ਵਿੱਚ ਪਹੁੰਚ ਕੇ ਲੂਣ ਹਰਾਮੀ ਪੈਂਦੇ ਖਾਂ ਨੇ ਗੁਰੂ ਸਾਹਿਬ ਉੱਤੇ ਵਾਰ ਹੈ

ਗੁਰੂ ਸਾਹਿਬ ਨੇ ਕਿਹਾ, ਪੈਂਦੇ ਖਾਨ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਨ ਦੀ ਆਤਮਾ ਮਰ ਚੁੱਕੀ ਸੀ, ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ। ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ। ਪੈਂਦੇ ਖਾਨ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਨ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ। ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਪੈਂਦੇ ਖਾਨ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਘੋੜਿਓਂ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਨ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਨ ਦੇ ਸਿਰ ਤੇ ਦੇ ਮਾਰੀ। ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।

ਜਦੋਂ ਪੈਂਦੇ ਖਾਂ ਘਾਇਲ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਉਸ ਦੇ ਚਿਹਰੇ ਤੇ ਅੱਗ ਵਰਸਾਉਣ ਲੱਗੀਆਂ। ਇਹ ਦੇਖ ਕੇ ਹਜ਼ੂਰ ਮਿਹਰਾਂ ਦੇ ਘਰ ਆ ਗਏ, ਘੋੜੇ ਤੋਂ ਉਤਰੇ ਤੇ ਢਾਲ ਨਾਲ ਪੈਂਦੇ ਖਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਕਹਿਣ ਲੱਗੇ, ਪੈਂਦੇ ਖਾਂ, ਤੇਰਾ ਜਨਮ ਮੁਸਲਮਾਨ ਦਾ ਹੈ, ਹੁਣ ਤੇਰਾ ਆਖਰੀ ਸਮਾਂ ਆ ਗਿਆ ਹੈ, ਪੜ ਕਲਮਾ। ਪੈਂਦੇ ਖਾਂ ਦੀਆਂ ਅੱਖਾਂ ਵਿੱਚ ਨੀਰ ਭਰ ਆਇਆ, ਹੱਥ ਜੁੜ ਗਏ ਤੇ ਬੁੱਲਾਂ ਵਿੱਚੋਂ ਮੱਧਮ ਜਿਹੀ ਆਵਾਜ਼ ਆਈ, ਸੱਚੇ ਪਾਤਸ਼ਾਹ, ਹਜ਼ੂਰ ਦੀ ਤਲਵਾਰ, ਮੇਰਾ ਕਲਮਾ। ਇੰਨਾ ਕਹਿੰਦੇ ਪੈਂਦੇ ਖਾਂ ਦੀਆਂ ਅੱਖਾਂ ਮਿਟ ਗਈਆਂ। ਫਿਰ ਕੀ ਸੀ, ਗੁਰੂ ਸਾਹਿਬ ਦੀ ਇਲਾਹੀ ਮੂਰਤ ਪੈਂਦੇ ਖਾਂ ਦੇ ਹਿਰਦੇ ਵਿੱਚ ਵਸ ਗਈ। ਪਸ਼ਚਾਤਾਪ ਨੇ ਉਸ ਦੇ ਸਾਰੇ ਪਾਪ ਧੋ ਦਿੱਤੇ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦੇ ਲਈ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ ਗਏ। ਇਹ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ। ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਉੱਤੇ ਅਨੇਕਾਂ ਹੀ ਪਰਉਪਕਾਰ ਕੀਤੇ। ਅੱਜ ਗੁਰੂ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ ਹੈ।

ਸਾਧ ਸੰਗਤ ਜੀ ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤਮਯੰਗ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰ। ਸੋ ਸਾਧ ਸੰਗਤ ਜੀ ਇਹ ਸ਼ਬਦ ਸੰਸਕ੍ਰਿਤ ਵਿੱਚ ਹੈ ਤੇ ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ ਤੇ ਇਹ ਸ਼ਬਦ ਜਿਨ੍ਹਾਂ ਕੋ ਇਸ ਬਾਰੇ ਪੜ੍ਹੇ ਗਈ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਬੈਰਾਗ ਆਈ ਗਿਆ। ਸੋ ਆਪ ਜੀ ਸਾਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸੋ ਜੈਦੇਵ ਮਹਾਰਾਜ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਾਨੂੰ ਸਾਰੇ ਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਕਿਸੀ ਕਦੇ ਕਿਸ ਨੂੰ ਮੰਨੀਏ ਕਦੇ ਕਿਸੇ ਨੂੰ ਪੂਜੀਏ ਕਦੇ ਕਿਸੇ ਨੂੰ ਵਰਸ਼ਿਪ ਕਰੀਏ ਕਿਹਨੂੰ ਅਸੀਂ ਵਰਸ਼ਿਪ ਕਰੀਏ ਜਿਹਦੇ ਨਾਲ ਅਸੀਂ ਇਸ ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ। ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ ਸ਼ਾਂਤੀ ਆ ਜਾਵੇ ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤਮਯਨ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਨ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼ ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਾਧ ਸੰਗਤ ਜੀ ਅਸੀਂ ਪ੍ਰੈਕਟਿਸ ਕੀਤੀ ਬਹੁਤ, ਅੱਖਰ ਥੋੜੇ ਜਿਹੇ ਔਖੇ ਹੈ ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫੀ ਮੰਗ ਲੈਂਦੇ ਹਾਂ, ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ ਰਾਗ ਗੁਜਰੀ ਵਿੱਚ ਸ੍ਰੀ ਜੈਦੇਵ ਮਹਾਰਾਜ ਜੀ ਦਾ।

ਜਾਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ ਸ਼ਰਨ